ਖੇਲੀ ਮਾਣੇ ਦੇ ਮਾਣ ਸਤ ਨਿਤਲਾਂ ਦੇ ਤਾਂ ਨੇ ਉੱਠਿਆ ਦੀ ਔਰਤ ਨੇ ਆਸਰਿਆ ਦੇ ਆਸਰੇ ਗੁਰ ਗਰੀਬ ਨਿਵਾਜ ਜੀ ਆਪ ਜੀ ਦਾ ਅੱਜ ਵਿੱਚ ਕੀਰਤਨ ਕਰਦਿਆਂ ਹੋਈਆਂ ਸਬਦ ਬੈਠਾ ਜ਼ਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਨਾਂ ਜਿਹਨਾਂ ਮੈਂ ਪੋਲੋ ਸਬਦ ਬੈਠਾ ਜ਼ਰੂਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਹ ਸਭਨਾਂ ਦੀ ਨਿਕਲਾ ਉਹਨੇ ਚੜ੍ਹਦੀ ਕਲਾ ਬਖਸ਼ ਨਹੀਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਹਾਣੇ ਸਰਬਤਾ

विद्या बिन से बाप घने रे पैसे

ਬਲਬਖਸ਼ਣਾ ਸਰਦਾਰ ਰਣਜੀਤ ਸਿੰਘ ਬਲਵਿੰਦਰ ਸਿੰਘ ਜਲੰਧਰ ਤੋਂ ਕੜਾ ਪ੍ਰਸ਼ਾਦ ਦੀਆਂ ਦੇਗਾਂ ਲਈ 11

ਪਤਨੀ ਗੁਰਫਤਿਹ ਸਿੰਘ ਹਰਪ੍ਰੀਤ ਕੌਰ ਰਜਿੰਦਰਪਾਲ ਸਿੰਘ ਮਾਛੀ ਵਾਲੇ ਤੋਂ ਅਖੰਡ ਪਾਠ ਸਾਹਿਬ ਭੇਟਾ 9500 ਰੁਪਏ ਆਦਰ ਕਰਦੇ ਪਾਤਸ਼ਾਹ ਕਿਰਪਾ ਕਰਨੀ ਸ਼ੁਭ ਲੋਕ ਕਾਮਨਾ ਪੂਰਨ ਕਰਨੇ ਘਰ ਦਰਾਸ ਕਰਨੇ ਅੰਗ ਸੰਗ ਸਹਾਇ ਹੋ ਨਾ

ਸ਼ੁਕਰਾਨੇ ਵਜੋਂ ਬੀਬੀ ਗੁਰਮੀਤ ਕੌਰ ਜਸਪਾਲ ਸਿੰਘ ਜੀ ਭੰਡਾਰੀ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ 1000 ਰੁਪਏ ਹਾਜ਼ਰ ਕਰਦੇ।

ਚਰਨ ਸਿੰਘ ਕਿਸ਼ਨ ਸਿੰਘ ਜੀ ਪਾਟਨੂਰ ਵਾਲੇ 1000 ਰੁਪਇਆ ਦਰ ਕਰਦੇ। ਗੁਰਮੀਤ ਸਿੰਘ ਜੀ ਦਫੇਦਾਰ ਕਲਾ ਪ੍ਰਸ਼ਾਦ ਦੀਆਂ ਦੇਗਾਂ ਲਈ ਮਾਇਆ ਹਾਜ਼ਰ ਕਰਦੇ। ਸ਼ੈਲੇਂਦਰ ਸਿੰਘ ਜੀ ਮਾਨ ਪਿੰਡ 100 ਰੁਪਇਆ ਆਦਰ ਕਰਦੇ। ਚੜ੍ਹਦੀ ਕਲਾ ਬਖਸ਼ਣੀ ਜਸਵਿੰਦਰ ਸਿੰਘ ਸੁਜਾਨ ਸਿੰਘ ਰਾਮਗੜੀਆ 200 ਰੁਪਇਆ ਆਦਰ ਕਰਦੇ। ਦੀਰਘ ਆਯੂ ਦੇ ਰੋਗ ਕਲਾ ਬਖਸ਼ਣੀ ਰਤਨ ਸਿੰਘ ਅਮਰ ਸਿੰਘ ਜੀ ਬਾਂਸਰੀ ਵਾਲੇ 500 ਰੁਪਇਆ ਆਦਰ ਕਰਦੇ। ਦੇ ਰੋਗ ਕਲਾ ਚੜ੍ਹਦੀ ਕਲਾ ਬਖਸ਼ਣੀ ਨਾਜ਼ਮ ਸਿੰਘ ਜੀ 500 ਰੁਪਇਆ ਆਦਰ ਕਰਦੇ। ਸਵਰਗਵਾਸੀ ਕਾਕੀ ਹਸ਼ਮੀਤ ਕੌਰ ਜੀ ਪਰਿਵਾਰ ਵੱਲੋਂ ਮਾਇਆ ਹਾਜ਼ਰ ਹੋਈ। ਜਸਪ੍ਰੀਤ ਸਿੰਘ ਜਸਮਨਵੀਰ ਸਿੰਘ ਗੁਰਮੀਤ ਸਿੰਘ ਜੀ ਪੂਰਨ ਸਿੰਘ ਲੰਗਰਾ ਲਈ ਮਾਇਆ ਹਾਜ਼ਰ ਕਰਦੇ। ਚੜ੍ਹਦੀ ਕਲਾ ਬਖਸ਼ਣੀ ਸਵਰਗਵਾਸੀ ਜੈ ਸਿੰਘ ਜੀ ਦਫੇਦਾਰ ਪਰਿਵਾਰ ਵੱਲੋਂ 100 ਰੁਪਏ ਹਾਜ਼ਰ ਹੋਏ। ਆਤਮਕ ਸ਼ਾਂਤੀ ਲਈ ਸਵਰਗਵਾਸੀ

ਕਮਲਾਵਤ ਨਿਵਾਸ ਬਖਸ਼ਣਾ। ਸਵਰਗਵਾਸੀ ਮਾਤਾ ਗੁਲਾਬ ਕੌਰ ਰਣਜੀਤ ਸਿੰਘ ਦੀ ਸ਼ਾਹੋ, ਵੱਲੋਂ ਕਿਰਨਦੀਪ ਸਿੰਘ ਦੀ ਸ਼ਾਹੋ, ਸਵਰਗਵਾਸੀ ਪੂਰਨ ਸਿੰਘ ਕਿਸ਼ਨ ਸਿੰਘ ਦੀ

ਪਾਤਸ਼ਾਹ ਆਪ ਜੀ ਦੇ ਪਵਿੱਤਰ ਭਾਵਾਂ ਨੂੰ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸੰਗਤ ਜੀ ਵੱਲੋਂ ਕੀਰਤਨ ਸ਼ਬਦ ਭੇਟ ਬੇਅੰਤ ਮੈਂ ਹਾਜ਼ਰ ਹੋਈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸੰਗਤ ਜੀ ਦੀਆਂ ਆਸਾਂ ਮਨਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਰੱਖਣਾ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ ਸ਼ਿਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖੀ

ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ

गुर प्रसाद जप आद सच

रूप रंग अर रेख भेख को कह न सकत केह। अचल मूरत अनभव प्रकाश

ਸਾਹਿ ਸਹਾਣ ਗਣਿਜ ਤ੍ਰਿਭਵਨ ਮਹੀਪ ਸੁਰ ਨਰ ਅਸੁਰ

ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਖਾਟ ਚੱਲੋ ਹਰ ਲਾਹਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸੁਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਇਹੋ ਸੰਸਾਰ ਬੇਕਾਰ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ। ਜਿਸਹਿ ਜਗਾਏ ਪਿਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕਉ ਆਏ ਸੋਈ ਬਿਹਾਜ ਹੋ,

ਨਿਜ ਘਰ ਮਹਿਲ ਪਾਵਹ ਸੁਖ ਸਹਿਜੇ, ਬਾਹਰ ਨਾ ਹੋਏ ਗੋ ਫੇਰਾ। ਅੰਤਰ ਜਾਮੇ ਪੁਰਖ ਵਿਧਾਤੇ, ਸਰਦਾ ਮਨ

ਸੰਸਾਰ ਦੇ ਵਿੱਚ ਤਾਂ ਪਰਮਾਤਮਾ ਨੇ ਮੈਨੂੰ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੇ ਸ਼ੁਭ ਅਵਸਰ ਦਿੱਤਾ ਹੈ ਭਜਨ ਬੰਦਗੀ ਕਰਕੇ, ਸੇਵਾ ਸਿਮਰਨ ਕਰਕੇ, ਇਹ ਜੀਵਨ ਨੂੰ ਸਫਲਿਆ ਬਣਾਉਣ ਦੇ ਲਈ। ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਤੋਂ ਵਿਛੜਿਆ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਹੈ ਸੰਸਾਰ ਦੇ ਅੰਦਰ, ਕਿੰਨੇ ਕੁ ਯੁੱਗ ਬੀਤ ਗਏ ਨੇ। ਹੁਣ ਵਾਹਿਗੁਰੂ ਜੀ ਨੇ ਮੈਨੂੰ ਸ਼ੁਭ ਅਵਸਰ ਦਿੱਤਾ ਹੈ, ਇਹ ਮਨੁੱਖਾ ਦੇਹੀ ਵਿੱਚ ਵਾਰੀ ਗਏ ਪਰਮਾਤਮਾ ਦੇ ਨਾਲ ਮਿਲਣੇ ਦੇ। ਤਦੋਂ ਫਿਰ ਇੱਕ ਮਨਚਿਤ ਹੋ ਕੇ ਉਸ ਪਿਆਰੇ ਦੀ ਯਾਦ ਵਿੱਚ ਜੁੜ ਜਾਂਦਾ ਅਤੇ ਜੀਵਨ ਦੇ ਅੰਦਰ ਵਾਰ ਵਾਰ ਯਤਨ ਕਰਦਾ ਕਿਸ ਢੰਗ ਦੇ ਨਾਲ ਉਸ ਪਿਆਰੇ ਪਰਮਾਤਮਾ ਨੂੰ ਪਾਵਾਂ, ਕਿਉਂਕਿ ਬਹੁਤ ਸਾਧਨ ਰੂਪੀ ਸੰਸਾਰ ਦੇ ਰਸਤੇ ਉਸ ਪਰਮਾਤਮਾ ਨੂੰ ਮਿਲਣ ਦੇ ਲਈ। ਜਿਵੇਂ ਜਿਵੇਂ ਜੀਵਨ ਦੇ ਅੰਦਰ ਸਾਧਨਾ ਰੂਪੀ ਰਸਤੇ ਧਾਰਨ ਕਰਦਾ ਤਿਵੇਂ ਤਿਵੇਂ ਸਮਝ ਪੈਂਦੀ ਹੈ ਕਿ ਨਹੀਂ ਭਾਈ, ਇਹ ਜਿਹੜੇ ਸੰਸਾਰ ਦੇ ਹੋਰ ਮਤਾਂ ਮਤਾਂਤਰਾਂ ਦੇ ਰਸਤੇ ਹੈ, ਇਹਨਾਂ ਰਸਤਿਆਂ 'ਤੇ ਚੱਲਣ ਦੇ ਨਾਲ ਘਾਲਣਾ ਬਹੁਤੀ ਘਾਲਣੀ ਪੈਂਦੀ ਅਤੇ ਫਲ ਕੇਵਲ ਤੁਸ਼ ਮਾਤਰ ਜਿੰਨਾ ਮਿਲਦਾ ਹੈ। ਪਰ ਵਾਹਿਗੁਰੂ ਜੀ ਦਾ ਬੰਦਗੀ ਦਾ ਰਸਤਾ ਜਿਹੜਾ ਹੈ ਨਾ, ਜਾਂ ਮਹਾਰਾਜ ਜੀ ਦਾ ਸਤਸੰਗਤ ਰੂਪੀ ਜੋ ਰਸਤਾ ਹੈ, ਇਹ ਸਭ ਤੋਂ ਉੱਤਮ ਅਤੇ ਪਰਮ ਹੈ। ਜਿਵੇਂ ਮਹਾਰਾਜ ਸਾਹਿਬ ਜੀ ਨੇ ਭੱਟ ਰਸਨਾ ਦੁਆਰਾ ਗੁਰਬਾਣੀ ਵਿੱਚ ਫਰਮਾਇਆ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹ ਮਿਲੰਤ ਜਮ ਤਰਾਸ ਮਿਟਾਈ। ਜਦੋਂ ਇਸ ਰਸਤੇ ਦੀ ਸਮਝ ਪੈ ਜਾਂਦੀ, ਫਿਰ ਮਹਾਰਾਜ ਜੀ ਦੀ ਸਤਸੰਗਤ ਵਿੱਚ ਪਿਆਰ ਵਿੱਚ ਭਿੱਜ ਕੇ ਜੁੜਦਾ ਹੈ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਮਹਾਰਾਜ ਸਾਹਿਬ ਜੀ ਦੇ ਪਰਾਇਣ ਹੋ ਕਰਕੇ ਰਹਿੰਦਾ। ਫਿਰ ਸੰਸਾਰ ਦੇ ਅੰਦਰ ਰਹਿ ਕੇ ਵੀ ਨਿਰੰਕਾਰ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਅਤੇ ਪਿਆਰ ਵਿੱਚ ਭੇਜ ਕਰਕੇ ਜਗਿਆਸਾ ਭਾਵਨਾ ਮਨ ਵਿੱਚ ਬਣਾ ਕੇ ਰੱਬ ਦੇ ਪਿਆਰੇ ਸਤਿਪੁਰਸ਼ਾਂ ਦੀ ਸੰਗਤ ਵਿੱਚ ਜੁੜ ਕੇ ਉਸ ਪਰਮਾਤਮਾ ਦੇ ਨਾਲ ਮਿਲਣ ਦੇ ਵਾਸਤੇ ਪੁਕਾਰਾਂ ਕਰਦਾ ਕਿ ਹੇ ਵਾਹਿਗੁਰੂ ਜੀ ਦੇ ਪਿਆਰੇ ਜਾਨੋ, ਜਿਵੇਂ ਤੁਸੀਂ ਪਰਮਾਤਮਾ ਦੇ ਨਾਲ ਮਿਲੇ ਹੋ ਨਾ, ਇਸੇ ਤਰ੍ਹਾਂ ਮੇਰੇ 'ਤੇ ਵੀ ਕਿਰਪਾ ਕਰ ਦੇਵ, ਮੈਨੂੰ ਵੀ ਵਿਛੜੇ ਹੋ ਉਸ ਪਿਆਰੇ ਪਰਮਾਤਮਾ ਦਾ ਮਿਲਾਪ ਕਰਵਾ ਦੇਵੋ। ਇਉਂ ਵਾਰ ਵਾਰ ਪਿਆਰ ਵਿੱਚ ਭਿੱਜ ਕਰਕੇ ਬੇਨਤੀਆਂ ਕਰਦਾ। ਸੋਏ ਸ਼ਬਦ ਦੀ ਵਿਚਾਰ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਜੀਵ ਰੂਪ ਸਖੀ ਦੇ ਰੂਪਕ ਅਲੰਕਾਰ ਦੁਆਰਾ ਪਰਮ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਸੰਗਤ ਜੀ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ।

ਸਾਰਗ ਰਾਗ ਹੈ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੂਸਰੇ ਘਰ ਸੁਰਤਾਲ ਦੇ ਅੰਦਰ ਪਾਵਨ ਸ਼ਬਦ ਉਚਾਰਨ ਕਰ

0: ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਰਦੇਸ਼ਕ ਮੰਗਲ ਕੀਤਾ ਹੈ, ਇੱਕ ਅਦਵੈਤ ਸਰੂਪ ਹੈ, ਓਵੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ, ਇੱਕ ਅਦੁੱਤੀ ਪ੍ਰਕਾਸ਼ਮਾਨ ਵਾਹਿਗੁਰੂ ਜੀ ਦਾ ਸਰੂਪ ਹੈ, ਦੇਸ਼ ਕਾਲ ਵਸਤੂ ਤੋਂ ਰਹਿਤ ਹੈ, ਜਾਤੀ ਵਿਜਾਤੀ ਸਵੈਗਤ ਭੇਦਾਂ ਤੋਂ ਰਹਿਤ ਵਾਹਿਗੁਰੂ ਜੀ ਦਾ ਪਰਮ ਸਰੂਪ ਹੈ, ਸਤਿ ਸਦੀਵੀ ਕਾਲ ਸੱਚਾ ਹੈ, ਗੁਰ ਚੇਤਨ ਸਰੂਪ ਹੈ, ਪ੍ਰਸਾਦ ਇੱਕ ਰਸ ਰਹਿਣ ਵਾਲਾ ਆਨੰਦ ਸਰੂਪ ਹੈ, ਜੋ ਸੰਸਾਰ ਦੇ ਸਭ ਸਵਾਦਾਂ ਤੋਂ ਪਰੇ ਰਹਿਣ ਵਾਲਾ ਐਸਾ ਪ੍ਰਸਾਦ ਵਾਹਿਗੁਰੂ ਜੀ ਦਾ ਸਰੂਪ ਹੈ, ਸਤਿਗੁਰੂ ਜੀ ਦੀ ਕਿਰਪਾ ਦੁਆਰਾ ਐਸੇ ਵਾਹਿਗੁਰੂ ਦੇ ਸਰੂਪ ਨੂੰ ਪਾਇਆ ਜਾ ਸਕਦਾ ਹੈ।
1: ਐਸੇ ਕਹੋ ਮੋਹੇ ਜੀ ਬੇਦਨਾਈ।
0: ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ।

0: ਜੀਵ ਰੂਪ ਸਖੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਨਤੀ ਕਰਨ ਦੀ ਜਾਚ ਸਿਖਾਉਂਦੇ ਹੈ। ਹੇ ਮਹਾਰਾਜ, ਕੈਸੇ ਕਹੋ ਮੋਹੇ ਜੀ ਬੇਦਨਾਈ, ਬੇਦਨਾਈ ਤੋਂ ਭਾਵ ਪੀੜਾ, ਜੋ ਪਰਮਾਤਮਾ ਵਾਹਿਗੁਰੂ ਜੀ ਦੀ ਵਿਛੋੜੇ ਦੀ ਮੇਰੇ ਅੰਦਰ ਮੇਰੇ ਜੀ ਹਿਰਦੇ ਦੇ ਅੰਦਰ ਪੀੜਾ ਹੈ ਨਾ, ਵਾਹਿਗੁਰੂ ਜੀ ਦੇ ਵਿਛੋੜੇ ਦੀ ਦਰਦ ਹੈ, ਮੈਂ ਕਿਵੇਂ ਉਸ ਨੂੰ ਬਿਆਨ ਕਰਕੇ ਦੱਸਾਂ, ਕਿਸ ਢੰਗ ਦੇ ਨਾਲ ਮੈਂ ਦੱਸਾਂ ਕਿ ਇੰਨੀ ਜ਼ਿਆਦਾ ਪੀੜਾ ਹੈ ਪਰਮਾਤਮਾ ਦੇ ਵਿਛੋੜੇ ਦੀ। ਕਿਉਂਕਿ ਸੰਸਾਰ ਦੇ ਅੰਦਰ ਸੰਗਤ ਜੀ ਦੁੱਖ ਕਈ ਪ੍ਰਕਾਰ ਦੇ ਹੈ, ਪਰ ਸਭ ਤੋਂ ਡਾਢਾ ਦੁੱਖ ਹੈ ਵਿਛੋੜੇ ਦਾ। ਜੀਵਨ ਦੇ ਅੰਦਰ ਕਈ ਵਾਰ ਕੋਈ ਸਾਡਾ ਸਾਕ ਸੰਬੰਧੀ ਕੋਈ ਪਰਿਵਾਰ ਦਾ ਜੀਵ ਕੋਈ ਚੜ੍ਹਾਈ ਕਰ ਜਾਵੇ ਨਾ, ਉਹ ਵੀ ਵਿਛੋੜਾ ਮਨੁੱਖ ਤੋਂ ਸਹਿਆ ਨਹੀਂ ਜਾਂਦਾ। ਹਾਲਾਂਕਿ ਪਤਾ ਵੀ ਹੈ ਕਿ ਸੰਸਾਰ ਨਾਸ਼ਵਾਨ ਹੈ, ਜਿਹੜਾ ਵੀ ਜੀਵ ਸੰਸਾਰ ਵਿੱਚ ਆਇਆ ਉਸਨੇ ਸੰਸਾਰ ਤੋਂ ਚਲੇ ਜਾਣਾ, ਸਦਾ ਵਾਸਤੇ ਕਿਸੇ ਵੀ ਜੀਵ ਦਾ ਸੰਸਾਰ ਵਿੱਚ ਰਹਿਣਾ ਨਹੀਂ ਬਣਦਾ। ਸੰਸਾਰ ਦੇ ਸੰਬੰਧੀਆਂ ਦਾ ਵਿਛੋੜਾ ਜੀਵ ਤੋਂ ਸਹਿਣ ਨਹੀਂ ਕੀਤਾ ਜਾਂਦਾ, ਕਿੰਨਾ ਦੁਖੀ ਹੁੰਦਾ ਹੈ। ਪਰ ਸਰ ਸੰਗਤ ਜੀ, ਜੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਸਦੀਵੀ ਕਾਲ ਜੁਗੋ ਜੁਗ ਅਟਲ ਸਤ ਸਰੂਪ ਹੈ, ਉਸ ਪਰਮਾਤਮਾ ਦੇ ਵਿਛੋੜੇ ਦਾ ਉਹ ਜੀਵ ਨੂੰ ਕਿੰਨਾ ਦੁੱਖ ਹੋਵੇਗਾ, ਕਿੰਨੀ ਪੀੜਾ ਹੋਵੇਗੀ, ਜਿਸ ਨੂੰ ਅਹਿਸਾਸ ਹੋ ਗਿਆ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹੋਇਆ ਸੰਸਾਰ ਦੇ ਵਿੱਚ ਠੋਕਰਾਂ ਖਾਂਦਾ ਫਿਰਦਾ ਹੈ। ਮਹਾਰਾਜ ਕਹਿੰਦੇ, ਕੈਸੇ ਕਹੋ ਮੋਹੇ ਜੀ ਬੇਦਨਾਈ। ਮਹਾਰਾਜ, ਮੈਂ ਆਪਣੀ ਪੀੜਾ ਨੂੰ ਕਿਵੇਂ ਕਹਿ ਕੇ ਦੱਸ ਸਕਦਾ ਹੈ? ਸੱਚੇ ਪਾਤਸ਼ਾਹ ਮਹਾਰਾਜ ਆਪਣੇ ਅੰਦਰ ਦੇ ਡਾਢੇ ਦੁੱਖ ਨੂੰ, ਵਾਹਿਗੁਰੂ ਜੀ ਦੇ ਵਿਛੋੜੇ ਦੀ ਪੀੜਾ ਨੂੰ ਕਿਵੇਂ ਕਹਿ ਕੇ ਦੱਸ ਸਕਦੇ ਆ? ਸੱਚੇ ਪਾਤਸ਼ਾਹ ਮਹਾਰਾਜ, ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
1: ਦਰਸ਼ਨ ਪਿਆਸ ਪ੍ਰਿਯ ਪ੍ਰੀਤ ਬਨੋ ਹਰ,
0: ਕਿਉਂਕਿ ਪਿਆਰੇ ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੋ ਮਨ ਦੇ ਹਰਨ ਵਾਲਾ ਹੈ, ਅਕਾਲ ਪੁਰਖ ਪਰਮਾਤਮਾ ਪਿਆਰਾ ਮਨੋਹਰ ਜੋ ਵਾਹਿਗੁਰੂ ਜੀ ਦਾ ਸਰੂਪ ਹੈ, ਉਸ ਪਰਮਾਤਮਾ ਦੇ ਦਰਸ਼ਨਾਂ ਦੀ ਮੇਰੇ ਅੰਦਰ ਪਿਆਸ ਲੱਗੀ ਹੈ। ਮਨ ਬਾਰ ਬਾਰ ਉਸ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਲੋਚਦਾ ਹੈ। ਦਰਸ਼ਨ ਪਿਆਸੀ ਦਿਨ ਸਰਾਤ ਚਿਤਵ ਅਨ ਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੇਤ। ਪਿਆਰ ਵਿੱਚ ਭੇਜ ਕਰਕੇ ਜੀਵ ਰੂਪ ਸਖੀ ਬੇਨਤੀ ਕਰ ਰਹੀ, ਮਹਾਰਾਜ ਦਰਸ਼ਨ ਪਿਆਸ ਪ੍ਰੇਅ ਪ੍ਰੀਤ ਮਨੋਹਰ, ਉਸ ਪਿਆਰੇ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਮਹਾਰਾਜ ਮੇਰੇ ਅੰਦਰ ਪਿਆਸ ਹੈ। ਕਦੋਂ ਵਾਹਿਗੁਰੂ ਜੀ ਦੇ ਦਰਸ਼ਨ ਪ੍ਰਾਪਤ ਹੋਣਗੇ? ਸਾਡਾ ਮਹਾਰਾਜ ਚਿਤ ਰੂਪੀ ਬਬੀਹਾ ਬਾਰ ਬਾਰ ਉਸ ਪਿਆਰੇ ਪਰਮਾਤਮਾ ਨੂੰ ਚਿਤ ਵਧਾਇਆ। ਆਸ ਪਿਆਸੀ ਪਿਰ ਕਹਿ ਤਾਈ ਜਿਉਂ ਚਾਤ੍ਰਿਕ ਬੂੰਦੇਰੇ, ਕਹੋ ਨਾਨਕ ਜੀਅੜਾ ਬਲਿਹਾਰੀ ਦੇਹੋ ਦਰਸ਼ ਪ੍ਰਭ ਮੇਰੇ। ਜਿਵੇਂ ਮਹਾਰਾਜ ਬਬੀਹਾ ਆਕਾਸ਼ ਵੱਲ ਮੁੱਖ ਅੱਡ ਕਰਕੇ ਸਵਾਂਤੀ ਬੂੰਦ ਨੂੰ ਪਾਉਣ ਦੇ ਲਈ ਬਾਰ ਬਾਰ ਪੁਕਾਰਦਾ ਹੈ, ਇਸੇ ਤਰ੍ਹਾਂ ਮਹਾਰਾਜ ਸਾਡਾ ਚਿਤ ਰੂਪੀ ਬਬੀਹਾ ਆਪ ਜੀ ਦੇ ਦਰਸ਼ਨਾਂ ਰੂਪੀ ਸਵਾਂਤੀ ਬੂੰਦ ਨੂੰ ਲੋਚਦਾ ਹੈ। ਮਹਾਰਾਜ ਬਾਰ ਬਾਰ ਸਾਡਾ ਚਿਤ ਆਪ ਜੀ ਨੂੰ ਚਿਤ ਵਧਾਇਆ, ਆਪ ਜੀ ਦੇ ਦਰਸ਼ਨਾਂ ਦਾ ਪਿਆਸਾ ਹੋਇਆ, ਬਾਰ ਬਾਰ ਮਹਾਰਾਜ ਸੱਚੇ ਪਾਤਸ਼ਾਹ ਯਾਦ ਕਰਦਾ ਹੈ।
1: ਮਨ ਨਾ ਰਹਾ ਬਹੁ ਵਿਧ ਉਮਕਾਈ,
0: ਇਹ ਮਨ ਨੂੰ ਮਹਾਰਾਜ ਮੈਂ ਸਮਝਾਉਣ ਦਾ ਯਤਨ ਵੀ ਕਰਦੀ ਹਾਂ ਪਰ ਮਨ ਨਾ ਰਹੇ। ਤੁਹਾਡੇ ਵਿਛੋੜੇ ਕਰਕੇ ਸੱਚੇ ਪਾਤਸ਼ਾਹ ਮਹਾਰਾਜ, ਇਸ ਵਿਛੋੜੇ ਦੀ ਪੀੜਾ ਕਰਕੇ ਬਹੁਤ ਮਹਾਰਾਜ ਮਨ ਦੁਖੀ ਰਹਿੰਦਾ ਹੈ। ਗਰੀਬਨ ਵਾਜ ਸੱਚੇ ਪਾਤਸ਼ਾਹ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਰਿਹਾ ਨਹੀਂ ਜਾਂਦਾ। ਉਮਕਾਈ ਬਹੁਤ ਇਹ ਮਨ ਉਛਾਲੇ ਮਾਰਦਾ ਹੈ ਕਿ ਕਿਹੜਾ ਸੁਭਾਗਾ ਸਮਾਂ ਆਵੇਗਾ, ਕਦੋਂ ਉਹ ਜੀਵਨ ਦੇ ਵਿੱਚ ਚੰਗਾ ਸਮਾਂ ਭਲਾ ਸਮਾਂ ਆਵੇਗਾ, ਜਦੋਂ ਮੇਰੇ ਪਿਆਰੇ ਵਾਹਿਗੁਰੂ ਜੀ ਦੀ ਦੀਦਾਰ ਮੈਨੂੰ ਪ੍ਰਾਪਤ ਹੋ ਜਾਣਗੇ। ਸੱਚੇ ਪਾਤਸ਼ਾਹ ਮਹਾਰਾਜ, ਮਨ ਨਾ ਰਹੇ। ਇਹ ਮਨ ਨੂੰ ਬਾਰ ਬਾਰ ਅਸੀਂ ਭਾਵੇਂ ਸਮਝਾਉਣ ਦਾ ਯਤਨ ਵੀ ਕਰਦੇ ਹਾਂ ਪਰ ਮਹਾਰਾਜ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਇਹ ਮਨ ਰਹਿੰਦਾ ਨਹੀਂ ਹੈ। ਇਹ ਮਨ ਬਾਰ ਬਾਰ ਵਿਲਕਦਾ ਹੈ, ਬਾਰ ਬਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਵਿਛੋੜੇ ਦੀ ਪੀੜਾ ਕਰਕੇ ਦੁਖੀ ਹੁੰਦਾ ਹੈ। ਮਹਾਰਾਜ ਬੜੇ ਸੰਸਾਰ ਦੇ ਅੰਦਰ ਸੁੱਖ ਵੀ ਇਸ ਮਨ ਨੂੰ ਦੇਖ ਕਰਕੇ ਯਤਨ ਕਰ ਕਰਕੇ ਦੇਖ ਲਏ ਹੈ। ਸੰਸਾਰ ਦੇ ਮਾਇਆ ਦੇ ਸੁੱਖ, ਪਦਾਰਥਾਂ ਦੇ ਸੁੱਖ, ਰੰਗਾਂ ਰੰਗਾਂ ਦੀ ਦੁਨੀਆ ਦੇ ਦੇਖਣ ਦੇ ਸੁੱਖ, ਸੰਸਾਰ ਦੇ ਨਾਚ ਤਮਾਸ਼ੇ ਦੇ ਸੁੱਖ, ਲੱਚਰਪੁਣੇ ਦੇ ਸੁੱਖ, ਵਿਸ਼ਿਆਂ ਦੇ ਸੁੱਖ, ਬਹੁਤ ਨਾਨਾ ਪ੍ਰਕਾਰ ਦੇ ਸੁੱਖ ਇਸ ਮਨ ਨੂੰ ਦੇਖ ਕਰਕੇ ਵੀ ਯਤਨ ਕੀਤਾ ਕਿ ਮਨ ਧੀਰ ਜਵਾਨ ਹੋ ਜਾਵੇ। ਪਰ ਸੱਚੇ ਪਾਤਸ਼ਾਹ ਮਨ ਨਾ ਰਹੇ। ਗਰੀਬਨ ਵਾਜ ਇਹ ਮਨ ਤੁਹਾਡੇ ਦਰਸ਼ਨਾਂ ਤੋਂ ਬਿਨਾਂ ਰਹਿੰਦਾ ਨਹੀਂ ਹੈ। ਮਹਾਰਾਜ ਜੀ ਇਸ ਮਨ ਦੀ ਇੱਦਾਂ ਦੀ ਹਾਲਤ ਹੈ, ਜੇ ਸੋ ਖੇਲ ਖੇਲਾਈਏ ਬਾਰਕ ਰਹਿ ਨਾ ਸਕੇ ਬਿਨ ਖੀਰੇ। ਮਹਾਰਾਜ ਜੀ ਦਾ ਗੁਰਬਾਣੀ ਵਿੱਚ ਬਚਨ ਹੈ, ਜਿਵੇਂ ਬੱਚੇ ਨੂੰ ਭੁੱਖ ਲੱਗੀ ਹੋਵੇ, ਸੈਂਕੜੇ ਲਾਡ ਉਸ ਬੱਚੇ ਨੂੰ ਲੜਾਏ ਜਾਣ, ਕਈ ਤਰ੍ਹਾਂ ਦੇ ਖਿਡੌਣੇ ਅੱਗੇ ਲਿਆ ਕਰਕੇ ਰੱਖ ਦਿੱਤੇ ਜਾਣ, ਉਹ ਬੱਚਾ ਚੁੱਪ ਨਹੀਂ ਕਰਦਾ, ਰੋਈ ਜਾਂਦਾ ਹੈ, ਕਿਉਂਕਿ ਉਹਨੂੰ ਤਾਂ ਭੁੱਖ ਲੱਗੀ ਹੈ। ਉਹਨੂੰ ਖਿਡੌਣਿਆਂ ਦੇ ਨਾਲ ਕੀ ਹੈ, ਉਹਨੂੰ ਲੜਾਏ ਜਾਣ ਵਾਲੀ ਲਾਡਾਂ ਦੇ ਨਾਲ ਕੀ ਹੈ, ਉਹਦੇ ਅੰਦਰ ਤਾਂ ਭੁੱਖ ਲਈ ਗਈ ਹੈ, ਭੁੱਖ ਕਰਕੇ ਉਹ ਬੱਚਾ ਰੋਈ ਜਾਂਦਾ ਹੈ, ਵਿਰਲਾਪ ਕਰੀ ਜਾਂਦਾ ਹੈ। ਮਹਾਰਾਜ ਇਸੇ ਤਰ੍ਹਾਂ ਸਾਡਾ ਚਿੱਤ ਰੂਪੀ ਮਨ ਰੂਪੀ ਜਿਹੜਾ ਬੱਚਾ ਹੈ ਨਾ ਗਰੀਬਨ ਵਾਜ, ਭਾਵੇਂ ਸੰਸਾਰ ਦੇ ਅੰਦਰ ਕਈ ਤਰ੍ਹਾਂ ਦੇ ਸਾਧਨਾ ਰੂਪੀ ਖਿਡੌਣੇ ਵੀ ਅੱਗੇ ਰੱਖ ਦਿੱਤੇ ਜਾਣ, ਸੰਸਾਰ ਦੇ ਸੁੱਖਾਂ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਭਾਵੇਂ ਕਈ ਤਰ੍ਹਾਂ ਦੀਆਂ ਖੇਡਾਂ ਵਿੱਚ ਪਰਚਾਉਣ ਦਾ ਯਤਨ ਕੀਤਾ ਜਾਵੇ, ਪਰ ਮਨ ਰੂਪੀ ਬੱਚਾ ਫਿਰ ਵੀ ਮਹਾਰਾਜ ਤੁਹਾਡੇ ਦਰਸ਼ਨਾਂ ਰੂਪੀ ਦੁੱਧ ਤੋਂ ਬਿਨਾਂ ਇਹ ਵਿਰਲਾਪ ਕਰੀ ਜਾਂਦਾ ਹੈ, ਕਿਉਂਕਿ ਸੱਚੇ ਪਾਤਸ਼ਾਹ ਮਹਾਰਾਜ ਮਨ ਨਾ ਰਹੇ। ਬਹੁ ਵਿਧ ਉਮਕਾਈ, ਬਹੁਤੀਆਂ ਵਿਧਾਂ ਦੁਆਰਾ ਵੀ ਯਤਨ ਕੀਤਾ ਹੈ, ਪਰ ਮਨ ਫਿਰ ਵੀ ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਦੇ ਵਾਸਤੇ ਉਮਕਤ ਹੋ ਕਰਕੇ ਰਹਿੰਦਾ ਹੈ। ਵਾਰ ਵਾਰ ਉਛਾਲੇ ਮਾਰਦਾ ਹੈ ਕਿ ਉਸ ਵਾਹਿਗੁਰੂ ਪਰਮੇਸ਼ਰ ਦੇ ਮੈਨੂੰ ਦੀਦਾਰ ਪ੍ਰਾਪਤ ਹੋ ਜਾਣ। ਵਿਸਰਾਮ ਦੇ ਕੇ ਗਰੀਬਨ ਵਾਜ ਸਤਿਗੁਰੂ ਜੀ ਫਰਮਾਉਂਦੇ ਐ,
1: ਚਿਤਵਨ ਚਿਤਵਾ ਪ੍ਰਿਯ ਪ੍ਰੀਤ ਬੈਰਾਗੀ।
0: ਜਿਵੇਂ ਸਾਰੀ ਸੰਗਤ ਜੀ, ਬਿਰਹਿਣੀ ਔਰਤ ਆਪਣੇ ਪਤੀ ਨੂੰ ਯਾਦ ਕਰ ਕਰਕੇ ਵਾਰ ਵਾਰ ਚਿਤਵਦੀ ਹੈ, ਪਤੀ ਪਰਦੇਸ ਵਿੱਚ ਗਿਆ ਹੋਵੇ ਤੇ ਪਤਨੀ ਵਾਰ ਵਾਰ ਆਪਣੇ ਪਤੀ ਨੂੰ ਯਾਦ ਕਰਦੀ ਹੈ, ਐਸੀ ਬਿਰਹਣ ਜੋ ਮਹਾਰਾਜ ਇਸਤਰੀ ਹੈ ਉਹਦੀ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਚਿੱਤ ਤੁਹਾਡੇ ਸਰੂਪ ਨੂੰ ਵਾਰ ਵਾਰ ਚਿਤਵਦਾ ਰਹਿੰਦਾ ਹੈ, ਵਾਰ ਵਾਰ। ਗਰੀਬਨ ਵਾਜ ਸੱਚੇ ਪਾਤਸ਼ਾਹ ਜੀ, ਚਿਤਵਨ ਚਿਤਵਾਓ ਪ੍ਰਿਯ ਪ੍ਰੀਤ ਬੈਰਾਗੀ। ਮਹਾਰਾਜ ਸਾਡਾ ਚਿੱਤ ਵੈਰਾਗਵਾਨ ਹੋ ਕਰਕੇ ਤੁਹਾਨੂੰ ਚਿਤਵਦਾ ਹੈ, ਸੰਸਾਰ ਦੇ ਸੁੱਖਾਂ ਤੋਂ, ਧਨ ਪਦਾਰਥਾਂ ਤੋਂ, ਇਹ ਸਭ ਤੋਂ ਉਪਰਾਮ ਹੋ ਕਰਕੇ, ਵੈਰਾਗਵਾਨ ਹੋ ਕਰਕੇ ਆਪ ਜੀ ਨੂੰ ਹਰ ਵੇਲੇ ਚਿਤਵਦਾ ਰਹਿੰਦਾ ਹੈ। ਇੱਕ ਤਾਂ ਹੁੰਦਾ ਹੈ ਨਾ ਕਿ ਸੰਸਾਰ ਦੇ ਵਿੱਚ ਵੀ ਧਿਆਨ ਹੁੰਦਾ, ਸੰਸਾਰ ਦੇ ਸੁੱਖਾਂ ਵੱਲ ਵੀ ਜਿਹੜਾ ਮਨ ਲੱਗਾ ਰਹਿੰਦਾ, ਅਤੇ ਕਦੇ ਕਦੇ ਜਦੋਂ ਪਰਮਾਤਮਾ ਦੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ, ਸੰਸਾਰ ਮਿਥਿਆ ਜਾਪਦਾ, ਅਤੇ ਫਿਰ ਪਰਮਾਤਮਾ ਨੂੰ ਵੀ ਚੇਤੇ ਕਰਨ ਲੱਗ ਪੈਂਦਾ, ਸੰਸਾਰ ਦੇ ਸੁੱਖ ਵੀ ਛੱਡਣ ਨੂੰ ਚੇਤ ਨਹੀਂ ਕਰਦਾ। ਪਰ ਸਾਰੀ ਸੰਗਤ ਜੀ, ਜਦੋਂ ਜੁਗਿਆਸੂ ਜਨਾਂ ਦੇ ਅੰਦਰ ਦੀ ਅਵਸਥਾ ਵੈਰਾਗਵਾਨ ਬਣ ਜਾਂਦੀ ਹੈ ਨਾ, ਮਨ ਵੈਰਾਗੀ ਹੋ ਜਾਂਦਾ, ਤਦੋਂ ਫਿਰ ਮਾਤ ਲੋਕ ਤੋਂ ਲੈ ਕੇ ਬ੍ਰਹਮ ਲੋਕ ਦੇ ਸੁੱਖਾਂ ਨੂੰ ਸਭ ਨੂੰ ਕਾਗ ਦੀ ਵਿਸ਼ਟਾ ਦੀ ਤਰ੍ਹਾਂ ਜਾਣਨ ਲੱਗ ਪੈਂਦਾ ਹੈ ਕਿ ਜਿੰਨੇ ਵੀ ਸੰਸਾਰ ਭਰ ਦੇ ਸੁੱਖ ਹੈ ਨਾ, ਇਹ ਸਭ ਮਿਥਿਆ ਹਨ, ਕਿਸੇ ਵੀ ਲੇਖੇ ਵਿੱਚ ਆਉਣ ਵਾਲੇ ਨਹੀਂ ਹੈ। ਇਸ ਕਰਕੇ ਚਿਤਵਨ ਚਿਤਵਾਓ ਪ੍ਰਿਯ ਪ੍ਰੀਤ ਬੈਰਾਗੀ। ਮਹਾਰਾਜ ਸਾਡਾ ਮਨ ਵੈਰਾਗਵਾਨ ਹੋ ਕਰਕੇ ਵਾਰ ਵਾਰ ਤੁਹਾਨੂੰ ਚਿਤਵਨੇ ਯੋਗ ਪਰਮੇਸ਼ਰ ਜੀ ਵਾਰ ਵਾਰ ਚਿਤਵਦਾ ਹੈ।
1: ਤਦ ਪਾਵਾਂ ਹਰ ਦਰਸਾਈ,
0: ਵਾਰ ਵਾਰ ਇਹ ਚਿਤਵਦਾ ਰਹਿੰਦਾ, ਕਦ ਪਾਵਾਂ ਹਰ ਦਰਸਾਈ। ਮਹਾਰਾਜ ਕਦੋਂ ਉਸ ਭਾਗਾ ਸਮਾਂ ਆਵੇਗਾ ਜਦੋਂ ਪਿਆਰੇ ਪਤੀ ਪਰਮੇਸ਼ੁਰ ਵਾਹਿਗੁਰੂ ਜੀ ਦੇ ਮੈਨੂੰ ਦਰਸ਼ਨ ਪ੍ਰਾਪਤ ਹੋਣਗੇ। ਇਹ ਮਨ ਵਾਰ ਵਾਰ ਇਹ ਚਿਤਵਦਾ ਰਹਿੰਦਾ ਹੈ। ਜਿਵੇਂ ਜਿਸ ਪਾਸੇ ਮਨੁੱਖ ਦਾ ਧਿਆਨ ਲੱਗ ਜਾਵੇ ਨਾ, ਰਾਤ ਵੀ ਦਿਨੇ ਵੀ ਉਹ ਕੁਝ ਹੀ ਸਾਰ ਸੰਗਤ ਜੀ ਚਿਤਵਦਾ ਹੈ। ਜਿਵੇਂ ਧਨ ਦੌਲਤ ਵਿੱਚ ਚਿੱਤ ਜੁੜ ਜਾਵੇ ਤੇ ਰਾਤ ਵੀ ਦਿਨੇ ਵੀ ਧਨ ਦੌਲਤ ਦੀਆਂ ਹੀ ਗੱਲਾਂ ਕਰਦਾ ਹੈ, ਸੁਪਨੇ ਵੀ ਸੰਸਾਰ ਦੇ ਸੁੱਖਾਂ ਦੇ ਪਦਾਰਥਾਂ ਦੇ ਧਨ ਦੌਲਤ ਦੇ ਹੀ ਆਉਂਦੇ ਰਹਿੰਦੇ ਹੈ। ਪਰ ਜਿਹਨਾਂ ਦਾ ਧਿਆਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜ ਜਾਂਦਾ ਹੈ, ਫਿਰ ਉਹ ਗੁਰਮੁਖ ਪਿਆਰੇ ਰਾਤ ਵੀ ਦਿਨੇ ਵੀ ਪਰਮਾਤਮਾ ਵਾਹਿਗੁਰੂ ਜੀ ਨੂੰ ਚਿਤਵਦੇ ਹੈ। ਮਨ ਵਿੱਚ ਭਾਵਨੀ ਬਣਾ ਕਰਕੇ ਕਦ ਪਾਵੋ ਹਰ ਦਰਸਾਈ, ਕਦੋਂ ਪਿਆਰੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨਾਂ ਨੂੰ ਪਾਵਾਂਗੀ।
1: ਯਤਨ ਕਰੋ ਇਹੋ ਮਨ ਨਹੀਂ ਧੀਰਾ।
0: ਫਿਰ ਮਹਾਤਮਾ ਰੂਪ ਸਖੀ ਕਹਿੰਦੀ ਹੈ, ਇਹ ਜੀਵ ਰੂਪ ਸਖੀ ਤੂੰ ਆਪਣੇ ਮਨ ਨੂੰ ਸਮਝਾ ਕਿਉਂ ਨਹੀਂ ਲੈਂਦੀ? ਜਿਸ ਮਾਰਗ ਤੇ ਤੂੰ ਤੁਰਦੀ ਪਈ ਹੈ ਨਾ, ਇਸੇ ਮਾਰਗ ਤੇ ਤੈਨੂੰ ਵਾਹਿਗੁਰੂ ਪਤੀ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਣ ਵਾਲੀ ਹੈ। ਆਖਰਕਾਰ ਉਸ ਪਿਆਰੇ ਨੇ ਮਿਲ ਤੇ ਜਾਣਾ ਹੀ ਹੈ, ਕਿਉਂਕਿ ਤੂੰ ਭਗਤੀ ਦਾ ਮਾਰਗ ਧਾਰਨ ਕੀਤਾ ਹੋਇਆ। ਸੰਸਾਰ ਤੋਂ ਚਿੱਤ ਉਹ ਪਰਾਮ ਹੀ ਹੋ ਗਿਆ ਹੈ, ਵੈਰਾਗਵਾਨ ਹੋ ਕਰਕੇ ਉਸ ਪਿਆਰੇ ਨੂੰ ਯਾਦ ਕਰ ਰਹੇ ਹੈ, ਅਤੇ ਆਪਣੇ ਮਨ ਨੂੰ ਧੀਰਜਤਾ ਕਿਉਂ ਨਹੀਂ ਦੇ ਕਰਕੇ ਰੱਖਦੇ? ਤੋ ਅੱਗੋਂ ਜਗਿਆਸੂ ਰੂਪ ਸਖੀ ਬੇਨਤੀ ਕਰਦੀ, ਕਹਿਣ ਲੱਗੀ ਮਹਾਤਮਾ ਰੂਪੀ ਮਾਂ, ਯਤਨ ਕਰੋ, ਇਹੋ ਮਨ ਨਹੀਂ ਧੀਰੈ। ਮੈਂ ਬਹੁਤ ਯਤਨ ਕੀਤਾ, ਬਾਰ ਬਾਰ ਆਪਣੇ ਮਨ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਮਨਾ ਕੋ ਮੇਰੇ ਹੀ ਪੂਰਬਲੇ ਮਾੜੇ ਕਰਮਾਂ ਦਾ ਹਿਸਾਬ ਹੋਵੇਗਾ, ਜਿਸ ਕਰਕੇ ਅਜੇ ਤੱਕ ਉਸ ਪਿਆਰੇ ਦੀ ਪ੍ਰਾਪਤੀ ਨਹੀਂ ਹੁੰਦੀ ਪਈ। ਇਹ ਮਨਾ ਕੋਈ ਪੂਰਬਲੇ ਮਾੜੇ ਕਰਮ ਜਿਸ ਕਰਕੇ ਅੱਗੇ ਆ ਰਹੇ ਹੈ, ਜਿਸ ਕਰਕੇ ਅਜੇ ਵੀ ਉਸ ਪਰਮਾਤਮਾ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਝਲਕ ਨਹੀਂ ਪੈਂਦੀ ਪਈ, ਇਹ ਮਨਾ ਤੂੰ ਧੀਰਜਤਾ ਰੱਖ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਯਤਨ ਕੀਤੇ ਇਹਨੂੰ ਸਮਝਾਉਣ ਦੇ, ਮਨ ਨਹੀਂ ਧੀਰਿਆ। ਪਰ ਇਹ ਮਨ ਮਹਾਰਾਜ ਧੀਰਜਵਾਨ ਹੁੰਦਾ ਹੀ ਨਹੀਂ, ਇਹ ਮਨ ਹਰ ਵੇਲੇ ਕਾਲਾ ਹੀ ਪਈ ਜਾਂਦਾ ਹੈ, ਵਾਰ ਵਾਰ ਕਾਲੇਪਨ ਵਿੱਚ ਰਹਿੰਦਾ ਹੈ ਕਿ ਛੇਤੀ ਤੋਂ ਛੇਤੀ ਉਸ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਮੈਨੂੰ ਪ੍ਰਾਪਤੀ ਹੋ ਜਾਏ। ਬਹੁਤ ਸੰਸਾਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਨਮ ਦੁੱਖਾਂ ਦੇ ਵਿੱਚ ਹੀ ਬਤੀਤ ਕੀਤੇ ਹੈ, ਇਹ ਜਨਮ ਕਿਤੇ ਅਜਾਈ ਨਾ ਚਲਿਆ ਜਾਵੇ, ਐਵੇਂ ਅਕਾਰਤ ਨਾ ਕਿਤੇ ਇਹ ਮਨੁੱਖਾ ਜਨਮ ਚਲਿਆ ਜਾਵੇ, ਪਤਾ ਨਹੀਂ ਕਿਹੜੇ ਵੇਲੇ ਸਵਾਸਾਂ ਦੀ ਲੜੀ ਟੁੱਟ ਜਾਣੀ ਹੈ। ਇਸ ਕਰਕੇ ਮਹਾਰਾਜ ਸਾਡਾ ਮਨ ਧੀਰਜਵਾਨ ਹੁੰਦਾ ਹੀ ਨਹੀਂ ਹੈ।
1: ਹਰੇ ਸੰਤ ਮਿਲਾਈ,
0: ਤੇ ਫਿਰ ਜਗਿਆਸੂ ਰੂਪ ਸਖੀ ਬੇਨਤੀ ਕਰਦੀ, ਮਹਾਰਾਜ ਕੋਈ ਐਸਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਪਿਆਰਾ ਸੰਤ ਮਹਾਤਮਾ ਮਹਾਂਪੁਰਖ ਹੈ ਜੋ ਸਵਾਸ ਸਵਾਸ ਸਿਮਰਨ ਕਰਨ ਵਾਲਾ ਆਪ ਵਾਹਿਗੁਰੂ ਜੀ ਦੇ ਨਾਲ ਮਿਲਿਆ ਹੋਵੇ, ਤੇ ਮੈਨੂੰ ਵੀ ਵਿਛੜੀ ਹੋਈ ਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇਵੇ। ਕੋਈ ਐਸਾ ਹੈ ਉਸ ਪਿਆਰੇ ਦਾ ਮਿਲਾਪ ਮੈਨੂੰ ਕਰਵਾ ਦੇਵੇ। ਬਹੁਤ ਵਾਰ ਵਾਰ ਯਤਨ ਵੀ ਕੀਤਾ ਇਸ ਮਨ ਨੂੰ ਸਮਝਾਉਣ ਦੇ ਲਈ, ਪਰ ਮਹਾਰਾਜ ਮਨ ਸਮਝਦਾ ਹੀ ਨਹੀਂ ਹੈ। ਐਸਾ ਡਾਢਾ ਦੁੱਖ ਵਾਹਿਗੁਰੂ ਜੀ ਦੇ ਵਿਛੋੜੇ ਦਾ ਲੱਗਾ ਹੈ, ਜਿਵੇਂ ਸਾਰੀ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਨੂੰ ਪਿਤਾ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਦੋਂ ਲਾਹੌਰ ਭੇਜਿਆ ਸੀ ਨਾ, ਤਿਨ੍ਹਾਂ ਦੇ ਤਾਇਆ ਜੀ ਬਾਬਾ ਸਹਾਰੀ ਮੱਲ ਜੀ ਦੇ ਪੁੱਤਰ ਦੇ ਵਿਆਹ ਦੇ ਵਾਸਤੇ ਉਸ ਸਮੇਂ ਮਹਾਰਾਜ ਜੀ ਨੇ ਵਚਨ ਕਰਕੇ ਭੇਜਿਆ ਸੀ, ਇਹ ਪੁੱਤਰ ਜਦੋਂ ਤੱਕ ਸਾਡੀ ਆਗਿਆ ਨਾ ਹੋਵੇ ਤਦੋਂ ਤੱਕ ਵਾਪਸ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਨਹੀਂ ਆਉਣਾ, ਸਤਿਵਚਨ ਕਹਿ ਕੇ ਚਲੇ ਗਏ। ਜਾਣੇ ਨੂੰ ਭਾਵੇਂ ਜਿੱਤ ਨਹੀਂ ਸੀਗਾ ਕਰਦਾ, ਕਿਉਂਕਿ ਇੰਨਾ ਡਾਢਾ ਪਿਆਰ ਸੀ ਪਿਤਾ ਸਤਿਗੁਰੂ ਜੀ ਦੇ ਚਰਨਾਂ ਨਾਲ, ਜਿਵੇਂ ਮੱਛੀ ਦਾ ਪਾਣੀ ਦੇ ਨਾਲ ਪਿਆਰ ਹੈ। ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕੀਤਾ, ਮਹਾਰਾਜ ਜੀ ਦੇ ਚਰਨਾਂ 'ਤੇ ਨਮਸਕਾਰ ਕਰਕੇ ਲਾਹੌਰ ਦੀ ਧਰਤੀ 'ਤੇ ਚਲੇ ਗਏ ਹੈ। ਕਿੰਨਾ ਸਮਾਂ ਬੀਤ ਗਿਆ, ਸਾਰੀ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਬੁਲਾਇਆ ਹੀ ਨਾ, ਅਤੇ ਮਨ ਜਿਹੜਾ ਸੀ ਵਾਰ ਵਾਰ ਉਛਾਲੇ ਮਾਰਦਾ, ਕਦੋਂ ਉਸ ਭਾਗਾ ਸਮਾਂ ਆਵੇਗਾ ਜਦੋਂ ਪਿਤਾ ਸਤਿਗੁਰੂ ਜੀ ਮੈਨੂੰ ਆਗਿਆ ਕਰਨਗੇ, ਕਿਸੇ ਸਿੱਖ ਨੂੰ ਭੇਜ ਕਰਕੇ ਮੈਨੂੰ ਬੁਲਾ ਲੈਣਗੇ। ਰਾਤ ਵੀ ਦਿਨੇ ਵੀ ਇਹੋ ਮਨ ਵਿੱਚ ਚਿਤਵਨੀ ਲੱਗੀ ਰਹਿੰਦੀ ਸੀ ਵਾਰ ਵਾਰ, ਅਤੇ ਕਦੇ ਸਾਰੀ ਸੰਗਤ ਜੀ ਧਰਮਸ਼ਾਲਾ ਦੇ ਉੱਪਰ ਛੱਤ 'ਤੇ ਚੜ੍ਹ ਕਰਕੇ ਦੇਖਦੇ ਹੈ, ਰਾਹ ਨੂੰ ਤੱਕਦੇ ਨੇ ਕਿ ਕੋਈ ਸਿੱਖ ਆਉਂਦਾ ਹੈ। ਵਾਰ ਵਾਰ ਦੇਖ ਕਰਕੇ ਮਨ ਅੰਦਰ ਫਿਰ ਵਾਰ ਵਾਰ ਉਸੇ ਤਰ੍ਹਾਂ ਚਿਤਵਨੀ ਲੱਗੀ ਰਹਿੰਦੀ ਹੈ। ਜਦੋਂ ਕੋਈ ਵੀ ਸਿੱਖ ਨਜ਼ਰ ਨਹੀਂ ਆਉਂਦਾ ਤਾਂ ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕਰਨ ਲੱਗ ਪੈਂਦੇ ਹਨ। ਔਰ ਗਰੀਬਨ ਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਯਾਦ ਕਰਦਿਆਂ ਫਿਰ ਮਾਝ ਰਾਗ ਵਿੱਚ ਬਾਣੀ ਉਚਾਰਨ ਕਰਕੇ ਇੱਕ ਸਿੱਖ ਦੇ ਕੋਲੋਂ ਪੱਤਰਕਾਵਾਂ ਭੇਜੀਆਂ ਨੇ। ਕਹਿਣ ਲੱਗੇ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਏ, ਬਿਲਪ ਕਰੇ ਚਾਤਰਿਕ ਕੀ ਨਿਆਏ, ਤ੍ਰਿਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਹੀ, ਗੁਰਦਰਸ਼ਨ ਸੰਤ ਪਿਆਰੇ ਜੀਓ। ਦੋ ਪੱਤਰਕਾਵਾਂ ਭੇਜੀਆਂ ਉਹ ਵੱਡੇ ਭਰਾਤਾ ਬਾਬਾ ਪ੍ਰਿਥੀ ਚੰਦ ਨੇ ਲੈ ਲਈਆਂ, ਵਾਰੀ ਵਾਰੀ ਸਿੱਖਾਂ ਨੂੰ ਭੇਜਿਆ। ਤੀਸਰੀ ਪੱਤਰਕਾ ਫਿਰ ਸਿੱਖ ਦੇ ਹੱਥ ਭੇਜੀ ਗਿਆ ਕਿ ਸਤਿਗੁਰੂ ਜੀ ਤੋਂ ਬਿਨਾਂ ਕਿਸੇ ਨੂੰ ਨਹੀਂ ਦੇਣੀ। ਜਦੋਂ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਪੱਤਰਕਾ ਪਹੁੰਚੀ, ਫਿਰ ਗਰੀਬਨ ਵਾਜ ਸਤਿਗੁਰੂ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ, ਲਾਹੌਰ ਤੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਲੈ ਕਰਕੇ ਆਏ ਹੈ। ਔਰ ਗਰੀਬਨ ਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਕੇ ਹਿਰਦਾ ਗਦ ਗਦ ਹੋ ਗਿਆ, ਸਤਿਗੁਰੂ ਜੀ ਦੇ ਚਰਨਾਂ 'ਤੇ ਸੀਸ ਰੱਖਿਆ, ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕਰਕੇ ਪਿਤਾ ਸਤਿਗੁਰੂ ਜੀ ਦੇ ਚਰਨ ਧੋਹ ਦਿੱਤੇ ਹੈ। ਇੰਨਾ ਵੈਰਾਗ ਸਾਰੀ ਸੰਗਤ ਜੀ ਪ੍ਰਗਟ ਕੀਤਾ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤਾ ਸੀ ਕਿ ਇਹਦੇ ਤੋਂ ਅਗਲਾ ਪਦ ਇੱਕ ਹੋਰ ਆਪ ਜੀ ਉਚਾਰਨ ਕਰੋ। ਤੇ ਮਹਾਰਾਜ ਜੀ ਨੇ ਵਚਨ ਕੀਤਾ, ਭਾਗ ਹੋਵਾ ਗੁਰਸੰਤ ਮਿਲਾਇਆ, ਪ੍ਰਭ ਅਵਿਨਾਸੀ ਘਰ ਮਹਿ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ, ਹਉ ਘੋਲੀ ਜੀਓ ਘੋਲ ਘੁਮਾਈ, ਜਨ ਨਾਨਕ ਦਾਸ ਤੁਮਾਰੇ ਜੀਓ। ਇਹ ਚਾਰ ਪਦਿਆਂ ਦਾ ਸ਼ਬਦ ਸੰਪੂਰਨ ਕੀਤਾ। ਤਦੋਂ ਫਿਰ ਮਹਾਰਾਜ ਸਾਹਿਬ ਜੀ ਨੇ ਪ੍ਰਸੰਨ ਹੋ ਕਰਕੇ ਘੁੱਟ ਕੇ ਛਾਤੀ ਦੇ ਨਾਲ ਲਾਇਆ, ਤਦੋਂ ਹੀ ਸੱਚੇ ਪਾਤਸ਼ਾਹ ਜੀ ਨੇ ਗੁਰਿਆਈ ਦੀ ਦਾਤ ਬਖਸ਼ੀ ਸੀ। ਤੋ ਹਜ਼ੂਰ ਕਹਿੰਦੇ ਹਨ, ਹੇ ਮਹਾਰਾਜ ਸੱਚੇ ਪਾਤਸ਼ਾਹ, ਯਤਨ ਕਰੋ ਇਹੋ ਮਨ ਨਹੀਂ ਧੀਰੈ, ਕੋ ਹੈ ਰੇ ਸੰਤ ਮਿਲਾਏ, ਕੋਈ ਐਸਾ ਵਾਹਿਗੁਰੂ ਜੀ ਦਾ ਪਿਆਰਾ ਹੈ ਜੋ ਉਸ ਵਿਛੜੇ ਹੋਏ ਨੂੰ ਮੈਨੂੰ ਪਰਮਾਤਮਾ ਦੇ ਨਾਲ ਮਿਲ ਦੇਵੇ, ਪਿਆਰੇ ਪਤੀ ਪਰਮੇਸ਼ਵਰ ਵਾਹਿਗੁਰੂ ਜੀ ਦਾ ਮੈਨੂੰ ਮਿਲਾਪ ਕਰਵਾ ਦੇਵੇ।
1: ਜਪ ਤਪ ਸੰਜਮ ਪੁੰਨ ਸਾਭ ਹੋਮਾ।
0: ਤੇ ਫਿਰ ਮਹਾਤਮਾ ਰੂਪ ਸਖੀ ਕਹਿੰਦੇ, ਜੇ ਕੋਈ ਪਿਆਰਾ ਤੈਨੂੰ ਉਸ ਪਰਮੇਸ਼ਵਰ ਦੇ ਨਾਲ ਮਿਲਾ ਦੇਵੇ, ਤੂੰ ਭੇਟਾ ਕੀ ਅਰਪਣ ਕਰੇਂਗੇ, ਉਹਦੇ ਬਦਲੇ ਕੁਝ ਭੇਟਾ ਵੀ ਤੇ ਅਰਪਣ ਕਰਨੀ ਪਵੇਗੀ ਨਾ। ਤੇ ਹੱਥ ਜੋੜ ਕਰਕੇ ਬੇਨਤੀ ਕੀਤੀ, ਮਹਾਰਾਜ ਜਪ ਤਪ ਸੰਜਮ ਪੁੰਨ ਸਭ ਹੋਮਾ। ਜੀਵਨ ਦੇ ਅੰਦਰ ਕੀਤਾ ਹੋਇਆ ਰਸਨਾ ਤੋਂ ਜਾਪ ਔਰ ਸਰੀਰ ਕਰਕੇ ਕੀਤੀ ਹੋਈ ਤਪੱਸਿਆ ਜਾਂ ਸੇਵਾ, ਸੰਜਮ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਨਿਯਮ ਔਰ ਕੀਤੇ ਹੋਏ ਪੁੰਨ ਕਰਮ, ਸਭ ਹੋਮਾ ਹੋਮ ਆਦਿਕ ਹਮਨ ਆਦਿਕ, ਜੋ ਕੁਝ ਵੀ ਸੰਸਾਰ ਦੇ ਵਿੱਚ ਜਿਤਨੇ ਵੀ ਸਾਧਨ ਕੀਤੇ ਹੈ,
1: ਇਸ ਅਰਪਾ ਸਭ ਸੁਖ ਜਾਈ।
0: ਤੇ ਜੀਵਨ ਦੇ ਅੰਦਰ ਜਿੰਨੇ ਵੀ ਸੁਖ ਹੈ ਨਾ, ਸੰਸਾਰ ਦੇ ਅੰਦਰ ਧਨ ਦੇ ਪਦਾਰਥਾਂ ਦੇ ਸੰਸਾਰ ਦੇ ਪਰਿਵਾਰ ਦੇ ਜੀਆਂ ਦੇ ਜਿੰਨੇ ਵੀ ਸੁੱਖ ਮੇਰੇ ਕੋਲ ਹੈ ਨਾ, ਸਭ ਉਸ ਪਿਆਰੇ ਦੇ ਮੈਂ ਚਰਨਾਂ ਵਿੱਚ ਭੇਟ ਕਰ ਦੇਵਾਂਗੀ, ਪਰ ਇੱਕ ਵਾਰ ਉਸ ਵਾਹਿਗੁਰੂ ਜੀ ਦੇ ਨਾਲ ਮੈਨੂੰ ਮਿਲਾਪ ਕਰਵਾ ਦੇਣਾ ਕਰੇ। ਜਿਵੇਂ ਮਹਾਰਾਜ ਜੀ ਦਾ ਵਚਨ ਆਉਂਦਾ ਨਾ, ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹਾਓ ਬਕਾਓ ਸੁਭ ਰਸਨਾ, ਦੀਜਹ ਪ੍ਰਾਣ ਅਕੋਰ। ਮਹਾਰਾਜ ਆਪਣੇ ਪ੍ਰਾਣ ਵੀ ਨਿਸ਼ਾਵਰ ਕਰਨੇ ਪੈਣ, ਕੋਈ ਪਰਵਾਹ ਨਹੀਂ ਹੈ, ਪਰ ਕੋਈ ਪਿਆਰਾ ਵਾਹਿਗੁਰੂ ਜੀ ਦਾ ਜਨ ਐਸਾ ਮੈਨੂੰ ਮਿਲ ਜਾਵੇ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਾਪ ਕਰਵਾ ਦੇਣਾ ਕਰੇ।
1: ਏਕ ਨਿਮਖ ਪ੍ਰੇਯ ਦਰਸ ਦਿਖਾਵਾ।
0: ਫਿਰ ਨੇਤਰਾਂ ਵਿੱਚੋਂ ਵੈਰਾਗ ਪ੍ਰਗਟ ਕੀਤਾ ਜੀਵ ਰੂਪ ਸਖੀ ਨੇ, ਤੇ ਨਾਲ ਹੀ ਨੇਤਰਾਂ ਵਿੱਚੋਂ ਹੰਝੂ ਵਗਾਉਂਦਿਆਂ ਹੋਏ ਬੇਨਤੀ ਕੀਤੀ, ਮਹਾਰਾਜ ਜੀ ਬਹੁਤਾ ਸਮਾਂ ਨਹੀਂ, ਤਾਂ ਇੱਕ ਨਿਮਕ ਮਾਤਰ ਜਿੰਨਾ ਸਮਾਂ ਹੀ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਝਲਕ ਪਵਾ ਦੇਣਾ ਕਰੇ, ਬਹੁਤਾ ਸਮਾਂ ਨਹੀਂ, ਇੱਕ ਨਿਮਕ ਮਾਤਰ ਜਿੰਨਾ ਸਮਾਂ ਹੀ, ਅੱਖ ਚਮਕਣ ਤੋਂ ਥੋੜ੍ਹਾ ਜਿੰਨਾ ਸਮਾਂ ਹੀ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਝਲਕ ਪੈ ਜਾਵੇ।
1: ਨਿਮਕ ਪ੍ਰੇਹ ਦਰਸ ਦਿਖਾਵਾ।
0: ਸੱਚੇ ਪਾਤਸ਼ਾਹ ਮਹਾਰਾਜ, ਇੱਕ ਨਿਮਕ ਮਾਤਰ ਜਿੰਨਾ ਸਮਾਂ ਹੀ ਵਾਹਿਗੁਰੂ ਜੀ ਦੇ ਪਿਆਰੇ ਪਰਮੇਸ਼ਰ ਦੇ ਦਰਸ਼ਨ ਪ੍ਰਾਪਤ ਹੋ ਜਾਣ,
1: ਸੰਤਨ ਕਾ ਬਲ ਜਾਈ।
0: ਤੇ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਸਤਪੁਰਸ਼ ਮਹਾਂਪੁਰਖ ਉਸ ਪਰਮਾਤਮਾ ਦੇ ਦਰਸ਼ਨਾਂ ਦੀ ਝਲਕ ਪਵਾ ਦੇਣਗੇ ਨਾ, ਮੈਂ ਉਹਨਾਂ ਤੋਂ ਬਲਿਹਾਰ ਜਾਵਾਂਗੀ, ਕੁਰਬਾਨ ਜਾਵਾਂਗੀ, ਘੁੰਮਵਾਰਨੇ ਜਾਵਾਂਗੀ ਐਸੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਸਤਪੁਰਸ਼ਾਂ ਤੋਂ। ਕਿਉਂਕਿ ਸਾਰੀ ਸੰਗਤ ਜੀ, ਬੰਦਗੀ ਕਰਨ ਵਾਲੇ ਸਤਪੁਰਸ਼ ਜੇ ਚਾਹੁਣ ਦਾ ਜੋ ਆਪ ਮਿਲੇ ਹੋਏ ਹੈ, ਜਿਸ ਜੀਵ 'ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਦੇਣ, ਸਾਰੀ ਸੰਗਤ ਜੀ, ਥੋੜ੍ਹੇ ਜਿਹੇ ਸਮੇਂ ਵਿੱਚ ਹੀ ਜੀਵਨ ਅੰਦਰ ਖੇਡ ਬਣ ਜਾਂਦੀ ਹੈ। ਕਿਉਂਕਿ ਮਹਾਰਾਜ ਜੀ ਦਾ ਗੁਰਬਾਣੀ ਵਿੱਚ ਬਚਨ ਹੈ ਨਾ, ਸਾਧਕੈ ਸੰਗ ਨਹੀਂ ਕਛ ਕਾਹਲ, ਦਰਸ਼ਨ ਭੇਟਤ ਹੋਤ ਨਿਹਾਲ। ਰੱਬ ਦੇ ਪਿਆਰੇ ਸਾਧੂ ਦਾ ਸੰਗ ਜੀਵਨ ਵਿੱਚ ਮਿਲ ਜਾਵੇ ਤੇ ਬਹੁਤੀ ਘਾਲਣਾ ਨਹੀਂ ਘਾਲਣੀ ਪੈਂਦੀ। ਜਿਹੜੀ ਜ਼ਿੰਦਗੀ ਵਿੱਚ ਖੇਡ ਬਹੁਤ ਜਨਮਾਂ ਦੇ ਵਿੱਚ ਬਣਦੀ ਹੈ ਨਾ, ਉਹ ਇੱਕੋ ਜਨਮ ਦੇ ਵਿੱਚ ਹੀ ਬਣ ਜਾਂਦੀ ਹੈ। ਜਿਹੜਾ ਮਿਲਾਪ ਪਤਾ ਨਹੀਂ ਕਿੰਨੇ ਕੁ ਜਨਮ ਧਾਰਨ ਕਰਕੇ ਬੰਦਗੀ ਕਰਨੀ ਪੈਣੀ, ਪਰ ਇੱਕੋ ਜਨਮ ਦੇ ਵਿੱਚ ਹੀ ਰੱਬ ਦੇ ਪਿਆਰਿਆਂ ਦੀ ਸੰਗਤ ਕਰਨੀ ਕਰਕੇ ਉਹ ਅਵਸਥਾ, ਉਸ ਪਰਮੇਸ਼ਰ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਰੂਪ ਸਖੀ ਦੁਆਰਾ ਫਰਮਾਉਂਦੇ ਹੈ, ਹੇ ਮਹਾਤਮਾ ਰੂਪ ਸਖੀ, ਮੈਂ ਉਹਨਾਂ ਸਤਪੁਰਸ਼ਾਂ ਤੋਂ ਬਲਿਹਾਰ ਕੁਰਬਾਨ ਜਾਂਦੀ ਹਾਂ ਜੋ ਵਾਹਿਗੁਰੂ ਜੀ ਦੇ ਨਿਮਖ ਮਾਤਰ ਹੀ ਦਰਸ਼ਨਾਂ ਦੀ ਝਲਕ ਪਵਾ ਦੇਣਾ ਕਰਨ।
1: ਕਰੋ ਨਿਹੋਰਾ ਬਹੁਤ ਬੇਨਤੀ।
0: ਔਰ ਵਾਰ ਵਾਰ ਮੈਂ ਉਹਨਾਂ ਨੂੰ ਨਿਹੋਰਾ ਮਨਾਉਣਾ ਕਰੂੰਗੀ ਤਿੰਨਾਂ ਦੇ ਚਰਨਾਂ ਨੂੰ, ਨਿਹੋਰਾ ਪਿਆਰ ਵਿੱਚ ਹੀ ਭੇਜ ਕਰਕੇ ਤਿੰਨਾਂ ਦੇ ਚਰਨਾਂ ਦੇ ਪੂਜਨ ਕਰਾਂ। ਬਹੁਤ ਬੇਨਤੀ ਅਤੇ ਵਾਰ ਵਾਰ ਮਨ ਬਦਰੂਪ ਹੱਥਾਂ ਨੂੰ ਜੋੜ ਕਰਕੇ ਤਿੰਨਾਂ ਦੇ ਚਰਨਾਂ ਵਿੱਚ ਬੇਨਤੀਆਂ ਕਰਾਂਗੀ।
1: ਸੇਵਾ ਦਿਨ ਰਹਿਣਾਈ
0: ਤੇ ਰਾਤ ਵੀ ਦਿਨੇ ਵੀ ਤਿੰਨਾਂ ਸਤਿਪੁਰਸ਼ਾਂ ਦੇ ਚਰਨਾਂ ਦੀ ਸੇਵਾ ਵਿੱਚ ਹਾਜ਼ਰ ਰਹਾਂਗੀ। ਜਿਵੇਂ ਦਾਸੀ ਬਣ ਕਰਕੇ ਸੇਵਾ ਕੀਤੀ ਜਾਂਦੀ ਹੈ ਨਾ ਰਾਜੇ ਮਹਾਰਾਜਿਆਂ ਦੀ, ਦਾਸੀ ਬਣ ਕਰਕੇ ਤਿਵੇਂ ਰੱਬ ਦੇ ਪਿਆਰਿਆਂ ਦੀ, ਸੰਤਾਂ ਕੀ ਹੋਏ ਦਾਸਰੀ ਇਹੋ ਅਚਾਰਾ ਸਿੱਖਰੀ, ਐਸੀ ਮਨ ਵਿੱਚ ਭਾਵਨਾ ਬਣਾ ਕਰਕੇ ਮੈਂ ਸੇਵਾ ਕਰਾਂ। ਰਾਤ ਵੀ ਦਿਨੇ ਵੀ ਅੱਠੇ ਪਹਿਰ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸੇਵਾ ਵਿੱਚ ਹਾਜ਼ਰ ਰਹਾਂਗੀ, ਜੋ ਪਰਮੇਸ਼ਰ ਦੇ ਦਰਸ਼ਨਾਂ ਦੀ ਝਲਕ ਪਵਾ ਦੇਣਾ ਕਰਨਗੇ।
1: ਮਾਨ ਅਭਿਮਾਨ ਹੋ ਸਕਲ ਤਿਆਗੋ।
0: ਫਿਰ ਬੇਨਤੀ ਕੀਤੀ ਹੈ, ਇਹ ਮਹਾਤਮਾ ਰੂਪੀ ਮਾਂ ਮੈਂ ਆਪਣੇ ਮਨ ਦਾ ਮਾਣ ਵੀ ਤਿਆਗ ਦੇਵਾਂਗੀ ਔਰ ਦੇਹੀ ਦਾ ਅਭਿਮਾਨ ਵੀ ਛੱਡ ਦੇਣਾ ਕਰਾਂਗੀ। ਸਭ ਕੁਝ ਆਪਣੇ ਜੀਵਨ ਦੇ ਵਿੱਚੋਂ ਤਿਆਗ ਕਰਕੇ ਨਾ ਤਾਂ ਮੇਰੇ ਮਨ ਵਿੱਚ ਕੋਈ ਮਾਣ ਦੀ ਇੱਛਾ ਰਹੇਗੀ ਕਿ ਮੈਂ ਇਹਨਾਂ ਦੇ ਕੋਲ ਰਹਿੰਦੀ ਹਾਂ ਅਤੇ ਮੈਨੂੰ ਮਾਣ ਪ੍ਰਾਪਤ ਹੋਵੇ, ਸਨਮਾਨ ਪ੍ਰਾਪਤ ਹੋਵੇ, ਮੈਂ ਤਾਂ ਹੀ ਇਹਨਾਂ ਦੇ ਪਾਸ ਰਵਾਂ। ਨਹੀਂ, ਕਿਸੇ ਪ੍ਰਕਾਰ ਮੇਰੇ ਮਨ ਵਿੱਚ ਕੋਈ ਮਾਣ ਦੀ ਇੱਛਾ ਵੀ ਨਹੀਂ ਰਹਿਣਾ ਕਰੇਗੀ ਔਰ ਇਸੇ ਤਰ੍ਹਾਂ ਨਾ ਸੰਸਾਰ ਦੇ ਅੰਦਰ ਗੁਣਾਂ ਦਾ ਅਭਿਮਾਨ, ਸਿਆਣਪਾਂ ਚਤੁਰਾਈਆਂ ਦਾ ਆਪਣੇ ਬਲ ਦਾ ਅਭਿਮਾਨ ਰਹਿਣਾ ਕਰੇਗੀ। ਕਿਸੇ ਪ੍ਰਕਾਰ ਵੀ ਆਪਣੇ ਮਨ ਦੇ ਅੰਦਰ ਮਾਨ ਅਭਿਮਾਨ ਇਹ ਨਹੀਂ ਮਨ ਵਿੱਚ ਧਾਰਨ ਕਰਕੇ ਰੱਖਾਂਗੇ। ਜਦੋਂ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਚਰਨਾਂ ਦੀ ਸੇਵਾ ਕਰਾਂਗੇ ਨਾ, ਸਤ ਬਚਨ ਆਗਿਆ ਵਿੱਚ ਰਹਿ ਕਰਕੇ ਕਰਾਂਗੇ ਔਰ ਮਾਨ ਅਭਿਮਾਨ ਸਭ ਕੁਝ ਜੀਵਨ ਦੇ ਵਿੱਚੋਂ ਤਿਆਗ ਦੇਣਾ ਕਰਾਂਗੀ।
1: ਜੋ ਪ੍ਰਿਯ ਬਾਤ ਸੁਣਾਈ,
0: ਜਿਹੜਾ ਵਾਹਿਗੁਰੂ ਜੀ ਦਾ ਪਿਆਰਾ ਉਸ ਪਿਆਰੇ ਪਤੀ ਪਰਮੇਸ਼ੁਰ ਵਾਹਿਗੁਰੂ ਜੀ ਦੀ ਕੋਈ ਮੈਨੂੰ ਬਾਤ ਕੋਈ ਗੱਲ ਸੁਣਾਉਣਾ ਕਰੇ, ਮੈਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਅਤੇ ਇਸ ਦੇ ਚਰਨਾਂ ਦੀ ਸੇਵਾ ਕਰਾਂਗਾ। ਜਿਵੇਂ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਪਾਵਨ ਬਚਨ ਆਉਂਦਾ, ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵੇਣ ਸਿਰ ਸੇਵ ਕਰੀਜੈ। ਕਿ ਭਾਈ ਤੂੰ ਕੀ ਭੇਟਾ ਕਰੇਗਾ ਮਹਾਰਾਜ ਜੀ ਦੇ ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਜੇ ਤੈਨੂੰ ਕੋਈ ਉਸ ਰੱਬ ਦੇ ਰਾਹ ਦੀ ਗੱਲ ਸੁਣਾਵੇ, ਤੇਰੇ ਪਿਆਰੇ ਪਤੀ ਮਾਲਕ ਪਰਮੇਸ਼ੁਰ ਦੀ ਕੋਈ ਬਾਤ ਤੈਨੂੰ ਸੁਣਾਉਣਾ ਕਰੇ, ਤੂੰ ਭੇਟ ਕੀ ਕਰੇਗਾ। ਕਹਿੰਦੇ ਮਹਾਰਾਜ ਮੈਂ ਆਪਣਾ ਸੀਸ ਵੱਢ ਕਰਕੇ ਉਹਦੇ ਚਰਨਾਂ ਵਿੱਚ ਭੇਟ ਕਰ ਦੇਵਾਂ, ਅਥਵਾ ਅਹੰਕਾਰ ਰੂਪੀ ਸੀਸ ਵੱਢ ਕੇ ਨਿਮਰਤਾਵਾਨ ਹੋ ਕਰਕੇ ਉਹਨਾਂ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਸੇਵਾ ਕਰਾਂਗੇ, ਜੋ ਪਿਆਰੇ ਵਾਹਿਗੁਰੂ ਦੀ ਬਾਤ ਮੈਨੂੰ ਸੁਣਾਉਣਾ ਕਰਨਗੇ।
1: ਦੇਖ ਚਰਿਤ੍ਰ ਭਾਈ ਹਾਂ ਬਿਸਮਨ।
0: ਫਿਰ ਜੀਵ ਰੂਪ ਸਖੀ ਬੇਨਤੀਆਂ ਕਰਦੀ ਹੈ, ਮਹਾਰਾਜ ਉਸ ਪਿਆਰੇ ਪਤੀ ਪਰਮਾਤਮਾ ਦੇ ਬੜੇ ਹੈਰਾਨੀਜਨਕ ਕੌਤਕ ਦੇਖ ਕਰਕੇ ਸੱਚੇ ਪਾਤਸ਼ਾਹ ਮੇਰੀ ਬੁੱਧ ਬਹੁਤ ਹੀ ਵਿਸਮਾਦ ਹੋ ਜਾਂਦੀ ਹੈ। ਮਹਾਰਾਜ ਬੜੇ ਹੈਰਾਨੀਜਨਕ ਉਸ ਵਾਹਿਗੁਰੂ ਜੀ ਦੇ ਕੌਤਕ ਹਨ।
1: ਸਤਿਗੁਰ ਪੁਰਖ ਮਿਲਾਈ,
0: ਕਿਉਂਕਿ ਜਦੋਂ ਉਹ ਪਰਮਾਤਮਾ ਕਿਰਪਾ ਕਰਦਾ ਹੈ ਨਾ, ਪੂਜਨਿਕ ਸਤਿਗੁਰੂ ਜੀ ਦਾ ਮਿਲਾਪ ਜੀਵਨ ਦੇ ਵਿੱਚ ਮਿਲ ਦਿੰਦਾ ਹੈ ਅਤੇ ਪੂਰੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੀ ਉਸ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਦਾ ਮਿਲਾਪ ਹੁੰਦਾ। ਜਿਸ ਕਿਸੇ ਨੇ ਵੀ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਇਆ, ਉਸ ਪਰਮਾਤਮਾ ਵਾਹਿਗੁਰੂ ਜੀ ਨੂੰ ਪਾਉਣਾ ਕੀਤਾ, ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਹੀ ਪਾਉਣਾ ਕੀਤਾ ਹੈ। ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਜਿਨ੍ਹਾਂ 'ਤੇ ਕਿਰਪਾ ਕੀਤੀ ਹੈ, ਕਿਉਂਕਿ ਮਹਾਰਾਜ ਸਾਹਿਬ ਜੀ ਦਾ ਬਿਰਧ ਹੈ ਕਿ ਹਰ ਨਾਮੋ ਮੰਤਰ ਦ੍ਰਿੜਾਇੰਦਾ ਕੱਟੇ ਹਉ ਮੈਂ ਰੋਗ, ਨਾਨਕ ਸਤਿਗੁਰ ਤਿਨ੍ਹਾਂ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ। ਸੱਚੇ ਪਾਤਸ਼ਾਹ ਵਿਛੜਿਆ ਹੋਇਆ ਨੂੰ ਵਾਹਿਗੁਰੂ ਜੀ ਦੇ ਨਾਲ ਮੇਲ ਦਿੰਦੇ ਹੈ। ਐਸੇ ਹੈਰਾਨੀਜਨਕ ਵਾਹਿਗੁਰੂ ਪਰਮੇਸ਼ੁਰ ਦੇ ਕੌਤਕ ਹੈ ਜਿਨ੍ਹਾਂ ਨੂੰ ਦੇਖ ਕਰਕੇ ਮਹਾਰਾਜ ਮੈਂ ਬਿਸਮਾਦ ਹੋ ਜਾਂਦੀ ਹਾਂ। ਜੇ ਪਰਮਾਤਮਾ ਚਾਹੇ ਤਾਂ ਛਿਨ ਮਾਤਰ ਸਮੇਂ ਵਿੱਚ ਮੇਲ ਲੈਂਦਾ ਹੈ, ਨਹੀਂ ਤਾਂ ਜੇ ਨਹੀਂ ਉਹ ਵਾਹਿਗੁਰੂ ਚਾਹੁੰਦਾ, ਨਹੀਂ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਪਾਉਂਦਾ ਤਾਂ ਫਿਰ ਪਤਾ ਨਹੀਂ ਕਿੰਨਾ ਕੁ ਸਮਾਂ ਸੰਸਾਰ ਦੇ ਵਿੱਚ ਲੰਘ ਜਾਵੇ, ਪਤਾ ਨਹੀਂ ਕਿੰਨੇ ਕੁ ਜਨਮ ਸੰਸਾਰ ਦੇ ਵਿੱਚ ਲੰਘ ਜਾਣ, ਪਰ ਜੇ ਵਾਹਿਗੁਰੂ ਜੀ ਨੂੰ ਭਾ ਜਾਵੇ ਤਾਂ ਛਿਨ ਮਾਤਰ ਸਮੇਂ ਵਿੱਚ ਉਹਦਾ ਮਿਲਾਪ ਹੋ ਜਾਂਦਾ ਹੈ। ਐਸੇ ਹੈਰਾਨੀਜਨਕ ਕੌਤਕ ਦੇਖ ਕਰਕੇ ਮਹਾਰਾਜ ਮੇਰੀ ਬੁੱਧ ਬੜੀ ਵਿਸਮਾਤ ਹੋ ਜਾਂਦੀ ਹੈ।
1: ਪ੍ਰਭ ਰੰਗ ਦਇਆਲ ਬੋਹੇ ਗ੍ਰਹਿ ਮਹਿ ਪਾਇਆ।
0: ਫਿਰ ਜੀਵ ਰੂਪ ਸਖੀ ਨੇ ਬੇਨਤੀ ਕੀਤੀ ਹੈ ਕਿ ਮਹਾਰਾਜ ਜਦੋਂ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਪੂਰੇ ਅਤੇ ਸੱਚੇ ਸਤਿਗੁਰੂ ਜੀ ਦਾ ਮਿਲਾਪ ਜੀਵਨ ਵਿੱਚ ਮਿਲ ਗਿਆ, ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮਹਿ ਪਾਇਆ, ਜਿਸ ਪਿਆਰੇ ਪਤੀ ਪਰਮਾਤਮਾ ਨੂੰ ਪਾਉਣ ਦੇ ਲਈ ਮੈਂ ਵਾਰ ਵਾਰ ਯਤਨ ਕਰਦੀ ਸੀ ਨਾ, ਪਤਾ ਨਹੀਂ ਕਿੰਨੇ ਕੁ ਦੁਨੀਆਂ ਦੇ ਸਾਧਨ ਕਰ ਕਰਕੇ ਦੇਖ ਲਏ ਸਨ, ਪਤਾ ਨਹੀਂ ਕਿੰਨਾ ਕੁ ਸਮਾਂ ਦਰ ਦਰ 'ਤੇ ਠੋਕਰਾਂ ਖਾ ਕੇ ਭਟਕ ਕਰਕੇ ਦੇਖ ਲੈਣਾ ਕੀਤਾ ਸੀ, ਪਰ ਕਦੇ ਵੀ ਉਸ ਵਾਹਿਗੁਰੂ ਜੀ ਦਾ ਮਿਲਾਪ ਮੈਨੂੰ ਜੀਵਨ ਵਿੱਚ ਨਹੀਂ ਮਿਲਿਆ। ਪਰ ਜਦੋਂ ਪੂਰੇ ਸਤਿਗੁਰੂ ਜੀ ਦਾ ਮੇਲ ਜ਼ਿੰਦਗੀ ਵਿੱਚ ਮਿਲ ਗਿਆ ਨਾ, ਸੱਚੇ ਪਾਤਸ਼ਾਹ ਜੀ ਦੀ ਪ੍ਰਾਪਤੀ ਕੀਤੀ ਹੈ, ਪ੍ਰਭ ਰੰਗ ਦਿਆਲ ਮੋਹਿ ਗ੍ਰਹਿ ਮਹਿ ਪਾਇਆ, ਫਿਰ ਬਾਹਰ ਸੰਸਾਰ ਦੇ ਵਿੱਚ ਭਟਕਣ ਦੀ ਲੋੜ ਨਹੀਂ ਪਈ, ਦੁਨੀਆਂ ਦੇ ਤਰ੍ਹਾਂ ਤਰ੍ਹਾਂ ਦੇ ਸਾਧਨਾਂ ਨੂੰ ਕਰਨੇ ਦੀ ਲੋੜ ਨਹੀਂ ਪਈ। ਵਾਹਿਗੁਰੂ ਜੀ ਨੂੰ ਹਿਰਦੇ ਰੂਪ ਘਰ ਵਿੱਚੋਂ ਹੀ ਪਾ ਲਿਆ ਹੈ, ਜੋ ਦਇਆ ਦਾ ਘਰ ਹੈ, ਆਨੰਦਮਈ ਵਾਹਿਗੁਰੂ ਜੀ ਦਾ ਸਰੂਪ ਹੈ, ਹਿਰਦੇ ਰੂਪ ਘਰ ਵਿੱਚੋਂ ਹੀ ਪਰਮੇਸ਼ਵਰ ਜੀ ਨੂੰ ਪਾ ਲਿਆ ਹੈ।
1: ਨਾਨਕ ਤਪਤ ਬੁਝਾਈ,
0: ਤੇ ਜਿਹੜੀ ਬਹੁ ਤਲਮੇਰੇ ਸਮੇਂ ਤੋਂ ਪਰਮਾਤਮਾ ਦੇ ਵਿਛੋੜੇ ਦੀ ਤਪਤ ਸਾਡੇ ਹਿਰਦੇ ਨੂੰ ਛਾੜਦੀ ਪਈ ਸੀ ਨਾ, ਵਾਰ ਵਾਰ ਤਪਾਉਂਦੀ ਰਹਿੰਦੀ ਸੀ, ਰਾਤ ਦਿਨੇ ਸਾਡਾ ਹਿਰਦਾ ਪਰਮਾਤਮਾ ਦੇ ਵਿਛੋੜੇ ਦੀ ਤਪਸ਼ ਕਰਕੇ ਤਪਦਾ ਰਹਿੰਦਾ ਸੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਸ ਵਾਹਿਗੁਰੂ ਜੀ ਦੇ ਮਿਲਾਪ ਕਰਕੇ ਇਹ ਸਾਰੀ ਤਪਸ਼ ਜਿਹੜੀ ਹੈ ਨਾ ਉਹ ਬੁੱਧ ਜਾਣਾ ਕੀਤੀ ਹੈ, ਐਸੀ ਪਰਮਾਤਮਾ ਵਾਹਿਗੁਰੂ ਜੀ ਨੇ ਕਿਰਪਾ ਕੀਤੀ ਹੈ। ਇਹੋ ਇਹ ਸ਼ਬਦ ਦੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਸੇਵ ਜੀ ਨੇ ਜੀਵ ਰੂਪ ਸਖੀ ਦੇ ਅਲੰਕਾਰ ਦੁਆਰਾ ਉਪਦੇਸ਼ ਦਿੱਤਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿ ਜਦੋਂ ਉਸ ਵਾਹਿਗੁਰੂ ਜੀ ਦੇ ਵਿਛੋੜੇ ਦਾ ਅਹਿਸਾਸ ਹੁੰਦਾ ਹੈ ਤਦੋਂ ਇਹ ਜੀਵ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਨੂੰ ਚੇਤੇ ਕਰਦਾ ਹੈ, ਰੱਬ ਦੇ ਪਿਆਰਿਆਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਮਿਲ ਕਰਕੇ ਬੇਨਤੀਆਂ ਕਰਦਾ ਹੈ, ਔਰ ਸੱਚੇ ਪਾਤਸ਼ਾਹੀ ਦੀ ਸ਼ਰਨ ਧਾਰਨ ਕਰਕੇ ਹੀ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ

0: ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਪਰਮ ਉਪਦੇਸ਼ ਬਖਸ਼ਿਸ਼ ਕਰਦੇ ਹੋ, ਉਚਾਰਨ ਕਰਦੇ ਹੈ ਕਿ ਮੂੜੇ ਬੇਸਮਝ ਜੀਵਾ, ਤੂੰ ਕਿਉਂ ਨਹੀਂ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਸਲਾਹੁੰਦਾ, ਤੂੰ ਕਿਉਂ ਨਹੀਂ ਉਸ ਕਰਤੇ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਚਿਤ ਵਧਾ, ਕਿਉਂ ਨਹੀਂ ਉਸ ਕਰਤੇ ਪਰਮਾਤਮਾ ਵਾਹਿਗੁਰੂ ਜੀ ਨੂੰ ਯਾਦ ਕਰਦਾ, ਰੇ ਮੂੜੇ ਤੂੰ ਕਿਉਂ ਸਿਮਰਤ ਅਬ ਨਾਹੀ, ਕਿਉਂਕਿ ਪਰਮਾਤਮਾ ਨੇ ਤੈਨੂੰ ਸ਼ੁਭ ਅਵਸਰ ਦਿੱਤਾ ਹੈ। ਇਹ ਮਾਨਸ ਜੀਵਨ ਬੜਾ ਹੀ ਅਮੋਲਕ ਹੈ, ਬਹੁਤ ਦੁਰਲੱਭ ਦੇਹੀ ਵਾਹਿਗੁਰੂ ਜੀ ਨੇ ਤੈਨੂੰ ਦਿੱਤੀ ਹੈ। ਹੇ ਮੂੜੇ ਬੇਸਮਝ ਜੀਵਾ, ਐ ਮੂਰਖ ਜੀਵਾ, ਤੂੰ ਕਿਉਂ ਨਹੀਂ ਸਮਝਤਾਈ ਨੂੰ ਧਾਰਨ ਕਰਕੇ ਪਰਮਾਤਮਾ ਨੂੰ ਸਿਮਰਦਾ, ਪਰਮਾਤਮਾ ਨੇ ਤੈਨੂੰ ਬਲ ਬਖਸ਼ਿਸ਼ ਕੀਤਾ ਹੈ, ਕਿਉਂ ਨਹੀਂ ਤੂੰ ਉੱਦਮ ਦੇ ਨਾਲ ਉਤਸ਼ਾਹਿਤ ਹੋ ਕਰਕੇ ਪਿਆਰ ਵਿੱਚ ਭੇਜ ਕੇ ਰੱਬ ਨੂੰ ਚੇਤੇ ਕਰਦਾ। ਦੇਖ ਜਿਨ੍ਹਾਂ ਦੇ ਕੋਲ ਇਹ ਜੀਵਨ ਨਹੀਂ ਹੈ ਨਾ, ਜਾਂ ਫਿਰ ਜਿਨ੍ਹਾਂ ਦੇ ਸਰੀਰ ਦੇ ਵਿੱਚ ਬਲ ਨਹੀਂ ਹੈ, ਉਹ ਵਾਰ ਵਾਰ ਲਾਰ ਦੇਣ ਇਸ ਸ਼ੁਭ ਅਵਸਰ ਨੂੰ ਚਿਤ ਵਧੇ ਰਹਿੰਦੇ ਕਿ ਤੇ ਸਾਡੇ ਸਰੀਰ ਦੇ ਵਿੱਚ ਬਲ ਹੁੰਦਾ। ਅਸੀਂ ਪਿਛਲੇ ਪੈਰ ਅੰਮ੍ਰਿਤ ਵੇੜੇ ਉੱਠ ਕਰਕੇ ਉੱਦਮ ਦੇ ਨਾਲ ਮਹਾਰਾਜ ਜੀ ਦੀ ਸਤਸੰਗਤ ਵਿੱਚ ਜਾ ਕਰਕੇ ਜੁੜਦੇ, ਸੱਚੇ ਪਾਤਸ਼ਾਹੀ ਦੇ ਦੀਦਾਰ ਕਰਦੇ। ਜਿਹੜੇ ਸੰਸਾਰ ਦੇ ਅੰਦਰ ਰੋਗੀ ਜੀਵ ਹੈ ਨਾ, ਕਈ ਤਰ੍ਹਾਂ ਦੇ ਰੋਗ ਚੰਬੜੇ ਹੋਏ ਹੈ, ਜਿਨ੍ਹਾਂ ਤੋਂ ਮੰਜੇ ਤੋਂ ਉੱਠਿਆ ਹੀ ਨਹੀਂ ਜਾਂਦਾ, ਰਾਤ ਦਿਨ ਮੰਜੇ 'ਤੇ ਪਏ ਰਹਿੰਦੇ ਹੈ। ਕਈ ਸੰਸਾਰ ਦੇ ਪਿੰਗਲੇ ਜੀਵ ਤੁਰਨ ਦੀ ਸਮਰੱਥਾ ਨਹੀਂ, ਉਹ ਵਾਰ ਵਾਰ ਝੂਰਦੇ ਰਹਿੰਦੇ ਹੈ ਕਿ ਤੇ ਸਾਡੇ ਸਰੀਰ ਵਿੱਚ ਬਲ ਹੁੰਦਾ, ਅਤੇ ਅਸੀਂ ਵੀ ਇਹਨਾਂ ਪੈਰਾਂ ਦੇ ਨਾਲ ਚੱਲ ਕੇ ਮਹਾਰਾਜ ਜੀ ਦੀਆਂ ਪ੍ਰਦਖਣਾ ਕਰਦੇ, ਮਹਾਰਾਜ ਸਾਹਿਬ ਜੀ ਦੀ ਪਿਆਰੀ ਸਾਨੂੰ ਸਤਸੰਗਤ ਵਿੱਚ ਜਾ ਕਰਕੇ ਜੁੜਦੇ। ਸੱਚੇ ਪਾਤਸ਼ਾਹ ਕਹਿੰਦੇ, ਰੇ ਮੂੜੇ, ਹੇ ਮੂਰਖ ਜੀਵ, ਤੈਨੂੰ ਤਾਂ ਪਰਮਾਤਮਾ ਨੇ ਚੱਲਣ ਦੀ ਵੀ ਸਮਰੱਥਾ ਦਿੱਤੀ ਹੈ, ਤੈਨੂੰ ਤਾਂ ਪਰਮਾਤਮਾ ਨੇ ਹੱਥਾਂ ਦੇ ਨਾਲ ਸੇਵਾ ਕਰਨ ਦਾ ਵੀ ਬਲ ਦਿੱਤਾ ਹੈ, ਸਰੀਰ ਦੇ ਵਿੱਚ ਵੀ ਤੇਰੇ ਬਲ ਹੈ, ਤੇਰੇ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਦਾ ਵੀ ਬਲ ਹੈ, ਤੂੰ ਫਿਰ ਵੀ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੂੰ ਕਿਉਂ ਨਹੀਂ ਅਜੇ ਵੀ ਵਾਹਿਗੁਰੂ ਜੀ ਨੂੰ ਸਿਮਰਦਾ, ਪਰਮਾਤਮਾ ਨੇ ਤੈਨੂੰ ਸ਼ੁਭ ਅਵਸਰ ਦਿੱਤਾ ਹੈ।
1: ਨਰਕ ਘੋਰ ਮਹਿ ਉਰਦ ਤਪ ਕਰਤਾ।
0: ਜਦੋਂ ਮਾਤਾ ਦੇ ਗਰਭ ਦੇ ਵਿੱਚ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਤੂੰ ਚੇਤੇ ਕਰਦਾ ਸੀ, ਪੁੱਠਾ ਲਟਕਿਆ ਹੋਇਆ, ਕਿਉਂਕਿ ਮਹਾਰਾਜ ਜੀ ਦਾ ਪਾਵਨ ਬਚਨ ਹੈ, ਮੁਖ ਤਲੈ ਪੈਰ ਉਪਰੇ ਵਸੰਦੋ ਕੋਥੜੈ ਥਾਏ,

0: ਅਸਲ ਸੁੱਖ ਨਹੀਂ ਇੱਥੋਂ ਮਿਲਣ ਵਾਲਾ, ਉਹ ਸੁੱਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੈ, ਪਰਮਾਤਮਾ ਦੀ ਬੰਦਗੀ ਦੇ ਵਿੱਚ ਹੈ, ਵਾਹਿਗੁਰੂ ਜੀ ਦੀ ਸੇਵਾ ਦੇ ਵਿੱਚ ਹੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁੱਖ ਰਾਜ ਨਾ ਲਹੀਐ, ਸੱਚੇ ਪਾਤਸ਼ਾਹ ਕਹਿੰਦੇ ਉਲਟਾ ਸਗੋਂ ਤੈਨੂੰ ਦੁਖੀ ਹੀ ਹੋਣਾ ਪੈ ਰਿਹਾ ਹੈ।
1: ਮਿਥਿਆ ਸੰਗ ਕੂੜ ਲਪਟਾਇਓ,
0: ਜਿਹੜੇ ਸੰਸਾਰ ਦੇ ਧਨ ਪਦਾਰਥ ਜਾਂ ਦੁਨੀਆਂ ਦੇ ਸੁੱਖ ਮਿਥਿਆ ਨਾ ਹੋਇਆ ਵਰਗੇ ਹੈ ਨਾ, ਇਹਨਾਂ ਝੂਠੇ ਪਦਾਰਥਾਂ ਝੂਠੇ ਸੰਸਾਰ ਦੇ ਮੋਹ ਦੇ ਵਿੱਚ ਹਰ ਸਮੇਂ ਤੂੰ ਲਪਟਿਆ ਰਹਿੰਦਾ, ਬਾਰ ਬਾਰ ਸੰਸਾਰ ਦੇ ਵਿੱਚ ਹੀ ਪਲਟਿਆ ਰਹਿੰਦਾ ਹੈ। ਹੇ ਪ੍ਰਾਣਾ ਧਾਰੇ ਜੀਵ, ਜਿਵੇਂ ਜਿਹੜਾ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਕਿ ਜਿਵੇਂ ਸ਼ਿਸ਼ਿਰ ਦਾ ਰੁੱਖ ਫੁੱਲ ਹੁੰਦਾ ਹੈ ਨਾ, ਉਹ ਸਾਰੀ ਸੰਗਤ ਜੀ ਉਹਨੂੰ ਕੋਈ ਹੱਥ ਲਾਵੇ ਤੇ ਉਹਦੇ ਵਿੱਚੋਂ ਬਦਬੂ ਆਉਣ ਲੱਗ ਪੈਂਦੀ ਹੈ। ਔਰ ਇਸੇ ਪ੍ਰਕਾਰ ਹੇ ਪ੍ਰਾਣਾ ਧਾਰੇ ਜੀਵ, ਉਰਜ ਪਰਿਓ ਕੁਛ ਮਾਹੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਇਹ ਸੰਸਾਰ ਦਾ ਦੁਨੀਆਂ ਦਾ ਰੰਗ ਹੈ, ਸੰਸਾਰ ਦੇ ਰੰਗਾਂ ਰੂਪੀ ਸੁੱਖ ਹੈ, ਜਿਵੇਂ ਥੋੜ੍ਹਾ ਜਿਹਾ ਮੀਂਹ ਪੈ ਜਾਵੇ ਤੇ ਕੁਛ ਮਾਹੇ, ਜਿਹੜਾ ਸਰ ਸੰਗਤ ਜੀ ਸ਼ਿਸ਼ਰੇ ਦਾ ਫੁੱਲ ਹੈ ਉਹਦਾ ਰੰਗ ਜਿਹੜਾ ਉਤਰਨ ਲੱਗ ਪੈਂਦਾ ਹੈ। ਇਹ ਸੰਸਾਰ ਦੇ ਜਿਹੜੇ ਸੁੱਖਾਂ ਰੂਪੀ ਰੰਗ ਹੈ ਨਾ, ਮਹਾਰਾਜ ਕਹਿੰਦੇ ਥੋੜ੍ਹੇ ਸਮੇਂ ਬਾਅਦ ਰੋਗਾਂ ਰੂਪੀ ਪਾਣੀ ਪੈ ਗਏ ਤੇ ਸਾਰੇ ਦੁੱਖਾਂ ਦੇ ਵਿੱਚ ਬਦਲ ਜਾਣੇ ਹੈ, ਪਤਾ ਹੀ ਨਹੀਂ ਚੱਲਣਾ ਕਿਹੜੇ ਵੇਲੇ ਇਹਨਾਂ ਨੇ ਲਹਿ ਜਾਣਾ ਹੈ, ਜਿਨ੍ਹਾਂ ਵਿੱਚ ਆਪਣੇ ਚਿੱਤ ਨੂੰ ਤੂੰ ਜੋੜ ਕਰਕੇ ਬੈਠਾ ਹੈ।
1: ਧਰਮ ਰਾਏ ਜਬ ਬਕਰਸ ਬਵਰੇ,
0: ਹੇ ਬਵਰੇ ਪਾਗਲ ਜੀਵ, ਜਦੋਂ ਤੈਨੂੰ ਧਰਮ ਰਾਜੇ ਨੇ ਪਕੜ ਕਰਕੇ ਤੇਰੀ ਤੂੰ ਕਰਮਾਂ ਦਾ ਹਿਸਾਬ ਮੰਗਣਾ ਕੀਤਾ,
1: ਅਕਾਲ ਮੁਖਾ ਉੱਠ ਜਾਹੀ,
0: ਇਹ ਜਾਣਦਾ ਜੇ ਤੂੰ ਨਾ ਨਾ ਜ਼ਿੰਦਗੀ ਵਿੱਚ ਚੰਗੇ ਕਰਮ ਕੀਤੇ, ਨਾ ਤੂੰ ਭਜਨ ਬੰਦਗੀ ਕੀਤਾ, ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਤੋਂ ਮੂੰਹ ਕਾਲਾ ਕਰਾ ਕੇ ਤੂੰ ਪਰਮਾਤਮਾ ਦੇ ਘਰ ਜਾਣਾ ਕਰੇਗਾ, ਧਰਮ ਰਾਜੇ ਦੇ ਦਰ ਤੇ ਤੇਰਾ ਮੁੱਖ ਕਾਲਾ ਕੀਤਾ ਜਾਵੇਗਾ। ਜਿਵੇਂ ਸਾਰੀ ਸੰਗਤ ਜੀ ਦੀਵੇ ਵਿੱਚ ਜਿੰਨਾ ਚਿਰ ਤੇਲ ਹੁੰਦਾ ਵੱਟੀ ਹੁੰਦੀ ਉਨਾ ਚਿਰ ਜੱਗ ਦਾ ਪ੍ਰਕਾਸ਼ ਕਰਦਾ ਹੈ, ਜਦੋਂ ਤੇਲ ਮੁੱਕ ਜਾਂਦਾ ਹੈ ਨਾ ਤੇ ਉਸ ਸਮੇਂ ਵੱਟੀ ਵੀ ਫਿਰ ਸੜ ਜਾਂਦੀ ਹੈ, ਦੀਵੇ ਦਾ ਮੁੱਖ ਕਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਪਰਮਾਤਮਾ ਨੇ ਤੈਨੂੰ ਸਰੀਰ ਰੂਪੀ ਇਹ ਜੀਵਨ ਰੂਪੀ ਦੀਵਾ ਦਿੱਤਾ ਹੈ, ਇਹਦੇ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਰਾ ਲਬਦ ਰੂਪੀ ਪਰਮਾਤਮਾ ਨੇ ਤੇਲ ਪਾਇਆ, ਤੇਰੀ ਬਿਰਤੀ ਰੂਪ ਵੱਟੀ ਹੈ, ਜਦੋਂ ਪਰਾ ਲਬਦ ਰੂਪੀ ਤੇਲ ਮੁੱਕ ਗਿਆ ਬਿਰਤੀ ਰੂਪ ਵੱਟੀ ਸੜ ਗਏ, ਫਿਰ ਆਖਰਕਾਰ ਸੰਸਾਰ ਤੋਂ ਮੁੱਖ ਕਾਲਾ ਕਰਕੇ ਤੂੰ ਪਰਮਾਤਮਾ ਦੇ ਘਰ ਜਾਵੇਗਾ। ਮਹਾਰਾਜ ਕਹਿੰਦੇ ਫਿਰ ਕੀ ਜਵਾਬ ਦੇਵੇਗਾ ਜਦੋਂ ਧਰਮ ਰਾਜੇ ਨੇ ਤੈਨੂੰ ਫੜ ਕਰਕੇ ਕਰਮਾਂ ਦਾ ਹਿਸਾਬ ਮੰਗਿਆ।
1: ਸੋ ਮਿਲਿਆ ਜੋ ਪ੍ਰਭੂ ਮਿਲਾਇਆ,
0: ਫਿਰ ਸਿੱਖਾਂ ਨੇ ਬੇਨਤੀ ਕੀਤੀ ਹੈ ਮਹਾਰਾਜ ਉਸ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਕਿਹੜਾ ਜੀਵ ਮਿਲਿਆ ਹੈ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ, ਜਿਸ ਜੀਵ ਨੂੰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਆਪ ਆਪਣੇ ਸਰੂਪ ਦੇ ਵਿੱਚ ਮਿਲਾਇਆ ਹੈ ਨਾ, ਉਹੀ ਮਿਲਿਆ ਹੈ। ਆਪਣੇ ਬਲ ਦੇ ਨਾਲ ਅਜੇ ਤੱਕ ਕੋਈ ਜੀਵ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਕਰ ਸਕਿਆ। ਭਾਵੇਂ ਵੱਡੇ ਵੱਡੇ ਸੰਸਾਰ ਦੇ ਅੰਦਰ ਸਾਧਨ ਕਰਨ ਵਾਲੇ ਲੋਕ ਹੈ, ਬਹੁਤ ਜਪ ਕਰਨ ਵਾਲੇ ਤਪ ਕਰਨ ਵਾਲੇ ਤਪੱਸਵੀ ਲੋਕ ਹੈ, ਪਰ ਮਹਾਰਾਜ ਕਹਿੰਦੇ ਆਪਣੇ ਬਲ ਦੇ ਨਾਲ ਨਹੀਂ, ਵਾਹਿਗੁਰੂ ਜੀ ਆਪ ਕਿਰਪਾ ਕਰਨ ਤਾਂ ਹੀ ਉਹਦਾ ਮਿਲਾਪ ਹੋ ਸਕਦਾ ਹੈ।
1: ਮਸਤਕ ਲੇਖ ਲਿਖਾਈ,
0: ਸੱਚੇ ਪਾਤਸ਼ਾਹ ਜੀ ਉਹਨਾਂ ਦੀ ਨਿਸ਼ਾਨੀ ਕੀ ਹੈ, ਕਿਵੇਂ ਵਾਹਿਗੁਰੂ ਜੀ ਦਾ ਮਿਲਾਪ ਮਿਲਦਾ ਹੈ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਤੁਰੋਂ ਹੀ ਵਾਹਿਗੁਰੂ ਮਸਤਕ ਦੇ ਲੇਖ ਲਿਖ ਕਰਕੇ ਪਾਉਂਦਾ ਹੈ, ਇਹ ਜੀਵ ਇਸ ਜਨਮ ਦੇ ਵਿੱਚ ਤੂੰ ਸਾਡਾ ਮਿਲਾਪ ਕਰ ਲਏਗਾ। ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਨੇ ਜਿਨ੍ਹਾਂ ਦੇ ਤੁਰੋਂ ਹੀ ਮਸਤਕ ਦੇ ਚੰਗੇ ਲੇਖ ਲਿਖ ਕਰਕੇ ਪਾਏ ਨੇ, ਤਿਨ੍ਹਾਂ ਨੂੰ ਮਹਾਰਾਜ ਕਹਿੰਦੇ ਪਰਮਾਤਮਾ ਨੇ ਆਪ ਹੀ ਕਿਰਪਾ ਕਰਕੇ ਮਿਲ ਲਿਆ ਹੈ।
1: ਕਹੋ ਨਾਨਕ ਤਿਨ ਜਨ ਬਲਿਹਾਰੀ,
0: ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਬਖਸ਼ਿਸ਼ ਕਰਦੇ ਹੈ, ਇਹ ਗੁਰਸਿੱਖੋ ਤਿਨ੍ਹਾਂ ਵਾਹਿਗੁਰੂ ਜੀ ਦੇ ਪਿਆਰੇ ਜਨਾਂ ਤੋਂ ਸਾਨੂੰ ਬਲਿਹਾਰ ਕੁਰਬਾਨ ਜਾਣਾ ਚਾਹੀਦਾ ਹੈ।
1: ਅਲਿਪ ਰਹਾ ਮਨ ਮਾਹੀ,
0: ਜੋ ਪਰਮਾਤਮਾ ਦੇ ਪਿਆਰੇ ਜਨ ਗੁਰਮੁਖ ਜਨ ਸੰਸਾਰ ਵਿੱਚ ਰਹਿ ਕੇ ਵੀ ਮਨ ਕਰਕੇ ਨਿਰਲੇਪ ਰਹਿੰਦੇ ਹੈ, ਮਨ ਤਿਨ੍ਹਾਂ ਦਾ ਸੰਸਾਰ ਦੇ ਸੁੱਖਾਂ ਵੱਲੋਂ ਅਭਿੱਜ ਰਹਿੰਦਾ, ਮਨ ਨਹੀਂ ਕਦੇ ਵੀ ਭਿੱਜਣਾ ਕਰਦਾ, ਰਹਿੰਦੇ ਸੰਸਾਰ ਅੰਦਰ ਹੀ ਹੈ, ਪਰਿਵਾਰ ਦੇ ਅੰਦਰ ਹੀ ਹੈ, ਵਿਸ਼ੇ ਵਾਸ਼ਨਾ ਦੇ ਵਿੱਚ ਹੀ ਹੈ,

ਇਹ ਜੰਜਾਲ ਦੇ ਵਿੱਚ ਰਹਿੰਦੇ ਹੈ। ਪਰ ਸਤਿ ਸੰਗਤ ਜੀ, ਸੰਸਾਰ ਦੇ ਜੀਵਾਂ ਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਹ ਵੀ ਸਾਡੀ ਤਰ੍ਹਾਂ ਹੀ ਸੰਸਾਰ ਦੇ ਵਿੱਚ ਵਾਸ਼ਨਾ ਵਿੱਚ ਗਲਤਾਨ ਹੋ ਕਰਕੇ ਰਹਿੰਦੇ ਹੈ। ਪਰ ਮਹਾਰਾਜ ਕਹਿੰਦੇ ਨਹੀਂ, ਉਹਨਾਂ ਦਾ ਮਨ ਜਿਹੜਾ ਨਾ ਨਿਰਲੇਪ ਰਹਿੰਦਾ ਹੈ। ਜੇ ਉਹ ਕਮਲ ਰਹੇ ਵਿੱਚ ਪਾਣੀ ਹੈ, ਜਿਵੇਂ ਕਮਲ ਪਾਣੀ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਭਿੱਜਣ ਨਹੀਂ ਨਾ ਦਿੰਦਾ, ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਪਿਆਰੇ ਸੰਸਾਰ ਵਿੱਚ ਰਹਿ ਕੇ ਵੀ ਆਪਣੇ ਮਨ ਨੂੰ ਅਭਿੱਜ ਰੱਖਦੇ ਹੈ ਅਤੇ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਆਪਣੇ ਚਿੱਤ ਨੂੰ ਜੋੜ ਕਰਕੇ ਰੱਖਦੇ ਨੇ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਆਏ ਸੀ, ਵਾਹਿਗੁਰੂ ਦੇ ਪਿਆਰੇ ਜਨਾਂ ਤੋਂ ਸਾਨੂੰ ਬਲਿਹਾਰ ਜਾਣਾ ਚਾਹੀਦਾ, ਜਿਵੇਂ ਜਨਕ ਰਾਜਾ ਜੀ ਜਿਨ੍ਹਾਂ ਨੂੰ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਮੁਖ ਜਨ ਕਿਹਾ ਹੈ। ਸਾਰੇ ਸੰਗਤ ਜੀ, ਰਾਜਿਆਂ ਵਾਲੀਆਂ ਲੀਲਾ ਵੀ ਹੈ, ਸਾਰੇ ਸੰਸਾਰ ਦੇ ਸੁੱਖ ਵੀ ਹੈ, ਰਾਜ ਤਖਤ 'ਤੇ ਬੈਠੇ ਹੈ, ਪਰ ਫਿਰ ਵੀ ਮਨ ਜਿਹੜਾ ਉਹ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਸਾਰੇ ਸੰਸਾਰ ਦੇ ਸੁੱਖ ਹੋਣ ਦੇ ਬਾਵਜੂਦ ਵੀ ਪਿਆਰਾ ਪਰਮਾਤਮਾ ਵਿਸਰਦਾ ਨਹੀਂ, ਐਸੇ ਰੱਬ ਦੇ ਪਿਆਰਿਆਂ ਤੋਂ ਮਹਾਰਾਜ ਕਹਿੰਦੇ ਸਾਨੂੰ ਬਲਿਹਾਰ ਜਾਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਗਰੀਬ ਨਿਵਾਜ, ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੱਸ ਜਾਵੇ, ਸਤਿਗੁਰੂ ਜੀ ਦੇ ਬਚਨ ਕਮਾ ਕੇ ਜੀਵਨ ਸਫਲਾ ਬਣਾ ਸਕੀਏ। ਸੋ ਅੱਜ ਦੀ ਵਿਚਾਰ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ, ਆਪ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ। ਸੰਗਤ ਜੀ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕੋ, ਪਤਿਤ ਪੁਣੀ ਦਾ ਨਸ਼ਿਆਂ ਦਾ ਤਿਆਗ ਕਰੋ। ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਹਿਮ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਓ। ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਦੇਹੋ ਸੱਜਣ ਅਸੀਸੜੀਆ।

ਤਲਵਾਰਾਮਾ ਕਮਲ ਕੁਸਮ ਚੰਪਕੇ ਨਾਮਾ ਗੌਰਾਵ ਕਾਂਦਰਾ ਕਲਿਆਨਾ ਅਸ਼ਟ ਪੁੱਤਰ ਜੀ ਪੱਕੇ ਜਾਨਾ ਸਮਿਰ ਸ੍ਰੀ ਰਾਘਵੈ ਗਾਵਹੇ ਪਾਂਚੋ ਸੰਗ ਬਰੰਗਨ ਲਾਵਹੇ ਬੈਰਾਰੀ ਕਰਨਾਟੀ ਧਰੀ ਗੌਰੀ ਗਾਵੇ ਆਸਾ ਵਰੀ ਤੇਹ ਪਾਛੈ ਸਿੰਧ ਵੀ ਅਲਾਪੀ।

ਸੱਚੇ ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦਿਆਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ ਕੀਰਤਨ ਸ਼ਬਦ ਹੇਠ ਬੇਅੰਤ ਮਾਇਆ ਹਾਜ਼ਰ ਹੋਈ ਹੈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਦੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਸਾਹਿਬ ਸੰਪੂਰਨ ਕਰਦੀਆਂ।

I'm gonna go to the hospital.

ਜੀ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋ ਕਰੋ ਨਾਮ ਦਾਨ ਗੁਰਸਿੱਖੀ ਦਾਨ ਬਖਸ਼ਣ ਹਾਜ਼ਰੀਆਂ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖੋ ਸਤਿ।

ਤਵਾ ਪ੍ਰਸਾਦ ਕਬਿਤ ਹੁਕਮਲ ਹਾਰੀ ਗਜ ਗਦ ਹਾ ਵਿਭੂਤ ਦਾਰੀ ਗਿੱਧੂਆ ਮਸਾਨ ਬਾਸ ਕਰਿ ਕਰਤ ਹੈ ਹੁਕਮਟ ਬਾਸੀ ਲਗ ਡੋਲਤ ਉਦਾਸ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਮਰਤ ਹੈ ਬਿੰਦ ਕੇ ਸਧਈਆ ਤਾਹੇ ਹੀ ਜਿਕੀ ਬਡਈਆ ਦੇ ਦਵੰਦਰਾ ਸਦੀਵ ਪਾਏ ਨੰਗੇ ਫਿਰਤ ਹੈ ਅੰਗਨ ਅਧੀਨ ਕਾਮ ਕ੍ਰੋਧ ਮੈਂ ਪ੍ਰਭੀ ਨੇ ਇੱਕ ਗਿਆਨ ਕੇ ਬਹੀਨ ਛੇਨ ਕਹਿ ਸਕੇ ਤਰਤ ਹੈ ਭੂਤ ਬਨ ਚਾਰਿ ਛਿਤ ਛਾਉਣਾ ਸਭ ਦੂਤਾ ਧਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਭਛਈਆ ਧਨ ਲੋਭ ਕੇ ਤਜਈਆ ਤਿਤ ਗਊਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇਦ ਬਗੁਲਾ ਬਿਡਾਲ ਬ੍ਰਿਕ ਧਿਆਨੀ ਠਾਨੀਅਤ ਹੈ ਜੇਤੇ ਵੱਡ ਗਿਆਨੀ ਤਿਨੋ ਜਾਨੀ ਪਵਖਾਨੀ ਨਾਹੇ ਐਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਹੇ ਭੂਜਰੀ ਗਜਈਆ ਕਹੇ ਨਭ ਕੇ ਉਡਈਆ ਸੋਚਰਈਆ ਕਹਿ ਬਖਾਨੀਏ ਫਲ ਕੇ ਵਸਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੇ ਤਭੂਤ ਕੈ ਪਛਾਨੀਏ ਜਲ ਕੇ ਦਰਿਆ ਕੋ ਗੰਗੇ ਰਿਸੀ ਕਹਤ ਜਗ ਆਗ ਕੇ ਵਸਈਆ ਸੋਚਾ ਗੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਭ ਕੌਲ ਜਿਹੇ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦਿਨ ਚਾਰੇ ਲਿਖੀ ਗਏ ਸਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇ ਰੁਕੋ ਕਨਹੀਆ ਨਾਭ ਕੰਸ ਕੋ ਬਥਈਆ ਜਮ ਦੂਤ ਕਹੀਅਤ ਹੈ ਮੂੜ ਰੂੜ ਪੀਟਤ ਨ ਗੂੜ ਤਕ ਭੇਦ ਬਾਵੇ ਪੂਜਤ ਨ ਤਾਹੇ ਜਾ ਕੇ ਰਾਖੇ ਰਹੀਅਤ ਹੈ ਵਿਸ਼ਵਪਾਲ ਜਗਤਕਾਲ ਦੀਨ ਦਇਆਲ ਪੈਰੀ ਸਾਲ ਸਦਾ ਵਰਤ ਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾ ਥਾਰੀ ਸਦੀ ਸੱਚ ਬਟੇ ਬ੍ਰਹਮਚਾਰੀ ਧਿਆਨ ਕਾਜ ਭੂਗ

ਬਰੰ ਸਭ ਕੀਨੀ ਦੀਨ ਜਮੀਨ ਜਮਾ ਜਿਹ ਰਚਿਅੰ ਸਰਬ ਮਕੀਨ ਮਕਾਂ ਜਿਹ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੋਕ ਸੁਖੰ ਜੇ ਰੋਗ ਨ ਸੋਕ ਨ ਭੋਗ ਭੂਯੰ ਜੇ ਖੇਦ ਨ ਭੇਦ ਨ ਛੇਦ ਛਯੰ ਜਿਹ ਜਾਤ ਨ ਪਾਤ ਨ ਮਾਤ ਬਿਤੰ ਜਿਹ ਰਚਿਅੰ ਛਤਰੀ ਛਤਰ ਛਿਤੰ ਜਿਹ ਰਾਗ ਨ ਰੇਖ ਨ ਰੂਪ ਭਣੰ ਜਿਹ ਦਵੈਖ ਨ ਤਾਗ ਨ ਦੁਖ ਗਣੰ ਜਿਹ ਅੰਡ ਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵਖੰਡ ਸਚਿਓ ਰਜ ਤਾਮਸ ਤੇਜ ਅਤੇਜ ਕਿਓ ਅਨਫੋ ਪਦ ਆਪ ਪ੍ਰਚੰਡ ਲਿਓ ਸ੍ਰਿਯ ਸਿੰਧ ਰੂ ਬਿੰਦ ਨਗਿੰਦ ਨਗੰ ਸ੍ਰਿਯ ਜਾਛ ਗੰਧਰਵ ਫਣਿੰਦ ਭੁਜੰਗ ਰਚ ਦੇਵ ਦੇਵ ਅਭਿਵ ਨਰੰ ਨਰਪਾਲ ਨ੍ਰਿਪਾਲ ਕਰਾਲ ਤ੍ਰਿਗੰ ਕਈ ਕੀਟ ਪਤੰਗ ਭੁਜੰਗ ਨਰੰਗ ਰਚ ਅੰਡਜ ਸੇਤਜ ਉਦ ਭੁਜੰਗ ਕੀਏ ਦੇਵ ਦੇਵ ਸਰਾਧ ਪਿਤੰਗਨ ਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਪਾਤ ਨ ਜੋਤ ਜੁਤੰ ਜਿਹ ਤਾਤ ਨ ਮਾਤ ਨ ਭਰਾਤ ਸੁਤੰ ਜਿਹ ਰੋਗ ਨ ਸੋਗ ਨ ਭੂਗ ਭੂਅੰ ਜਿਹ ਜੰਪਹ ਕਿੰਨਰ ਜਛ ਜੁਅੰ ਨਰ ਨਾਰਨ ਪੁੰਸਕ ਜਾਹਿ ਕੀਏ ਗਣ ਕਿੰਨਰ ਜਛ ਭੁਜੰਗ ਦੀਏ ਗਜ ਬਾਜ ਰਥਾਦਿਕ ਪਾਂਤ ਗਣੰ ਭਵਭੂਤ ਭਵਿਖ ਭਵਾਨ ਤੁਅੰ ਜਿਹ ਅੰਡਜ ਸੇਤਜ ਜੇਰ ਰਜੰਗ ਰਚ ਭੂਮ ਆਕਾਸ ਪਤਾਲ ਜਲੰਗ ਰਚ ਪਾਵਕ ਪਵਨ ਪ੍ਰਚੰਡ ਬਲੀ ਬਨ ਜਾਸ ਕਿਉ ਫਲ ਫੂਲ ਕਲੀ ਭੂਅ ਮੇਰ ਆਕਾਸ ਨਿਵਾਸ ਚਿਤੰਗ ਰਚ ਰੋਜ ਇਕਾਦਿਸ ਚੰਦਰ ਬਿਤੰਗ ਦੁਤ ਚੰਦ ਦਿਨੀ ਸਹਿ ਦੀਪ ਦਈ ਜਿਹ ਪਾਵਕ ਪਵਨ ਪ੍ਰਚੰਡ ਮਈ ਜੇ ਖੰਡ ਅਖੰਡ ਪ੍ਰਚੰਡ ਕੀਏ ਜੇ ਛਤਰ ਉਪਾਏ ਛਪਾਏ ਦੀਏ ਜੇ ਲੋਕ ਚਤੁਰਦਸ ਚਾਰ ਰਚੇ ਨਰ ਗੰਧਰਵ ਦੇਵ ਦੇਵ ਸੱਚੇ ਅੰਧੂਤ ਅਭੂਤ ਛੂਤ ਮਤੰਗਨ ਗਾਧ ਵਿਆਦ ਅਨਾਦ ਗਤੰਗਨ ਖੇਦ ਵੇਦ ਛੇਦ ਨਰੰਗ ਜਿਹ ਚਾਰ ਚਤੁਰਦਿਸ ਚੱਕਰ ਫਿਰੰ ਜਿਹ ਰਾਗ ਨ ਰੰਗ ਨ ਰੇਖ ਰੁਗੰ ਜੇ ਸੋਕ ਨ ਭੋਗ ਨ ਜੋਗ ਜੁਗੰ ਭੂ ਭੰਜਨ ਗੰਜਨ ਆਦਿ ਸਿਰੰ ਜੇ ਬੰਧਤ ਦੇਵ ਦੇਵ ਨਰੰਗ ਗਣ ਕਿੰਨਰ ਜਜ ਭੁਜੰਗ ਰਚੇ ਮਣ ਮਾਣਕ ਮੋਤੀ ਲਾਲ ਸੁਚੇ ਅਨਭੰਜ ਪ੍ਰਭਾਨ ਗੰਜ ਬ੍ਰਿਤੰਗ ਜਿਹ ਪਾਰ ਨ ਪਾਵਤ ਪੂਰ ਮਤੰ ਅਨਖੰਡ ਸਰੂਪ ਅਡੰਡ ਪ੍ਰਭਾ ਜੈ ਜੰਪਦ ਵੇਦ ਪੁਰਾਣ ਸਭਾ ਜੇ ਵੇਦ ਕਤੇਵ ਅਨੰਤ ਕਹੇ ਜੇ ਭੂਤ ਅਭੂਤ ਨ ਭੇਦ ਲਹੈ ਜਿਹ ਵੇਦ ਪੁਰਾਣ ਕਤੇਵ ਜਪੈ ਸੁਤ ਸਿੰਧ ਅਧੋ ਮੁਹਤਾਬ ਤਪੈ ਕਈ ਗਲਪਨ ਲੋ ਤਵ ਤਾਪ ਕਰੈ ਨਹੀਂ ਨਹਿ ਕਿਰਪਾ ਨਿਤ ਪਾਨ ਪਰੈ ਜੇ ਫੋਕਟ ਧਰਮ ਸਭੈ ਤਜਹ ਇਕ ਚਿਤ ਕਿਰਪਾ ਨਿਤ ਕੋ ਜਪ ਹੈ ਤਉ ਯਾ ਭਵ ਸਾਗਰ ਕੋਤਰ ਹੈ ਭਵ ਭੂਲ ਨ ਦੇਹ ਪੁਨਰਧਰ ਹੈ ਇਕ ਨਾਮ ਬਿਨਾ ਨਹੀਂ ਕੋਟ ਪ੍ਰਤੀਮ ਵੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਰਸ ਹੈ ਤੇ ਭੂਲ ਨ ਕਾਲ ਫੰਧਾ

ਸਦੀਵ ਸਿੱਧ ਸੁੱਧ ਦਾ ਪ੍ਰਤਾਪ ਪੱਤਰ ਜਾਣੀਐ। ਨਰਾਗ ਰੰਗ ਰੂਪ ਹੈ, ਨਰੋਗ ਰਾਗ ਰੇਖ ਹੈ, ਅਦੋਗ ਦਾਗ ਦਗ ਹੈ, ਅਭੂਤ ਬ੍ਰਹਮ ਵੇਖ ਹੈ। ਨ ਤਾਤ ਮਾਤ ਜਾਤ ਹੈ, ਨ ਪਾਤ ਚਿਹਨ ਵਰਣ ਹੈ, ਅਦੇਗ ਸੇਖ ਵੇਗ ਹੈ, ਸਦੀਵ ਵਿਸ਼ਵ ਵਰਣ ਹੈ। ਵਿਸ਼ਵੰਬਰ ਵਿਸ਼ਵਨਾਥ ਹੈ, ਵਿਸ਼ੇਕ ਵਿਸ਼ਵ ਵਰਣ ਹੈ, ਜਿਮੀ ਜਮਾਨ ਕੇ ਵਿਹ ਸਦੀਵ ਕਰਮ ਵਰਮ ਹੈ। ਅਦਵੇਖ ਹੈ, ਅਭੇਕ ਹੈ, ਅਲੇਖ ਨਾਥ ਜਾਨੀਏ, ਸਦੀਵ ਸਰਬਠੌਰ ਮੈਂ ਵਿਸ਼ੇਖ ਅਨ ਮਾਨੀਏ। ਨ ਜੰਤਰ ਮੈਂ, ਨ ਤੰਤਰ ਮੈਂ, ਨ ਮੰਤਰ ਬਸ ਆਵਈ, ਪੁਰਾਨ ਪੁਰਾਨ ਨੇਤ ਨੇਤ ਕੈ ਬਤਾਵਈ। ਨ ਕਰਮ ਮੈਂ, ਨ ਧਰਮ ਮੈਂ, ਨ ਭਰਮ ਮੈਂ ਬਤਾਈਏ, ਅਗੰਜ ਆਦਿ ਦੇਵ ਹੈ ਕਹੋ ਸੁਖੈ ਸੁਪਾਈਏ। ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਠ ਹੈ, ਨਾ ਘਾਟ ਬਾੜ ਹੋਤ ਹੈ। ਨਹਾਨ ਹੈ, ਨਾ ਬਾਨ ਹੈ, ਸਮਾਨ ਰੂਪ ਜਾਨੀਏ, ਮਕੀਨ ਮਕਾਨ ਅਪ੍ਰਮਾਨ ਤੇਜ ਮਾਨੀਏ। ਨਾ ਦੇਹ ਹੈ, ਨਾ ਗੇਹ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਮੰਤਰ ਹੈ, ਨਾ ਮਿੱਤਰ ਹੈ, ਨਾ

ਨਿਧ ਨਿਧ ਪੁਕਾਰਹੀ ਸਿਵ ਸਕਰ ਔਮੁਖ ਚਾਰ। ਸਰਬ ਸਬਦ ਵਤਾਰ ਕੇ ਤਰ ਜਾਪ ਹੀ ਜਿਹ ਜਾਪ, ਆਦ ਦੇਵ ਗਾਤੇ ਜਨਾਦ ਮੁਰਤ ਤਾਪ। ਜੰਤਰ ਮੰਤਰ ਨਾ ਵਈ ਕਰ ਤੰਤਰ ਮੰਤਰ ਨਕੀਨ, ਸਰਬ ਠੌਰ ਰਹਿਓ ਬਿਰਾਜ ਧਿਰਾਜ ਰਾਜ ਪ੍ਰਵੀਨ। ਜਛ ਗੰਧਰਵ ਦੇਵਤਾ ਨੋ ਨ ਬ੍ਰਹਮ ਛਤਰੀ ਅਨਮਾਹੇ, ਬੈਸਨ ਕੇ ਬਿਖੇ ਬਿਰਾਜ ਸੂਦਰ ਵੀ ਵਹਿ ਨਾਹੇ। ਗੂੜ ਗੌੜ ਨ ਫੀਲ ਵੀ

ਸਤ ਦੁਆਬਰ ਤ੍ਰਿਤੀ ਅਕਲ ਜੁਗ ਚਤੁਰ ਕਾਲ ਪ੍ਰਧਾਨ। ਧਿਆਇ ਧਿਆਇ ਥਕੇ ਮਹਾਮਨ ਗਾਇ ਗੰਧਰਵ ਪਾਰ, ਹਾਰ ਹਾਰ ਥਕੇ ਸਵੇ ਨਹੀਂ ਪਾਈਏ ਤਹਿ ਪਾਰ। ਨਾਰਦ ਆਦਿਕ ਬੇਦ ਵਿਆਸਕ ਮੂਨ ਮਹਾਨ ਅਨੰਤ, ਧਿਆਇ ਧਿਆਇ ਥਕੇ ਸਵੇ ਕਰ ਕੋਟ ਕਸ਼ਟ ਦੁਰੰਤ। ਗਾਇ ਗਾਇ ਥਕੇ ਗੰਧਰਵ ਨਾਚ ਪਚਰ ਪਾਰ, ਸੋਧ ਸੋਧ ਥਕੇ ਮਹਾਸੁਰ ਪਾਇਓ ਨਹਿ ਪਾਰ। ਤਵ ਪ੍ਰਸਾਦ ਦੋਹਰਾ ਏਕ ਸਮੈ ਸ੍ਰੀ ਆਤਮਾ ਉਚਰਿਓ ਮਤਸਿਓ ਬੈਨ, ਸਭ ਪ੍ਰਤਾਪ ਜਗਦੀਸ ਕੋ ਕਹੋ ਸਕਲ ਬਿਦ ਤੈਨ। ਦੋਹਰਾ ਕੋ ਆਤਮਾ ਸਰੂਪ ਹੈ ਕਹਾਂ ਸ੍ਰਿਸ਼ਟ ਕੋ ਵਿਚਾਰ, ਕੌਣ ਧਰਮ ਕੋ ਕਰਮ ਹੈ

ਤਵਾ ਪ੍ਰਸਾਦ ਦੀਰਘ ਤ੍ਰਿਭੰਗੀ ਛੰਦ ਦੁਰਜੰਦ ਲੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਬ੍ਰਿਤੇ ਜਛਰਾ ਸੁਰ ਮਾਰਨ ਪਤਿ ਦੋਧਾਰਨ ਨਰਕ ਨਿਵਾਰਨ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡੇ ਉਦੰਡੇ ਅਲਖ ਮਤੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਰੰਭਕ ਪਰਦਨ ਛਤ੍ਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾ ਸੁਰ ਚੰਡਨ ਮੁੰਡ ਬਿਹੰਡਨ ਧੂਮਰ ਵਿਧੁੰਸਣ ਮਹਿਕ ਮਥੇ ਦਾਨ ਪ੍ਰਹਾਰਨ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਰੰਭਕ ਪਰਦਨ ਆਦਿ ਬ੍ਰਿਤੇ ਡਾਵਰੂ ਡਵੰਗੇ ਬਭਰ ਬਵੰਗੇ ਭੁਜਾ ਫਰੰਗੇ ਤੇਜ ਵਰੰਗ ਲੰਕੁੜੀਆ ਬਾਂਧੇ ਆਯੁਧ ਬਾਂਧੇ ਸੈਨ ਵਿਮਰਦਨ ਕਾਲ ਸੁਰੰਗ ਅਸ਼ਟਾਇਦ ਚਮਕੇ ਭੂਖਣ ਦਮਕੇ ਅਤ ਸਿਧ ਝਮਕੇ ਫੁੰਗ ਫਨੰ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਰੰਮਕ ਬਰਦਨ ਦੈਤ ਜਿਣੰ ਚੰਡਾ ਸੁਰ ਚੰਡਨ ਮੁੰਡ ਵਿਮੁੰਡਨ ਖੰਡ ਅਖੰਡਨ ਖੂਨ ਖਿਤੇ ਦਾਮਨੀ ਦਮੰਗਣ ਧੁਜਾ ਫਰੰਕਣ ਫਣੀ ਫੁੰਕਾਰਨ ਜੋਧ ਜਿਤੇ ਸਰਧਾਰ ਵਿਭਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੋ ਸੇ ਮੈਂ ਖਾਸੁਰ ਮਰਦਨ ਭੂਮ ਕਾਸਲ ਉਰਧ ਅਥੇ ਦਾਮਨੀ ਪ੍ਰਹਾਸਨ ਸੁਛਵ ਨਿਵਾਸਨ ਸ੍ਰਿਸ਼ਟ ਪ੍ਰਕਾਸਨ ਗੂੜ ਗਤੇ ਰਕਤਾਸੁਰ ਆਚਨ ਯੁੱਧ ਪ੍ਰਮਾਚਨ ਹਿਦੇ ਨਰਾ

ਪਾਰ ਕੈ ਬਖਾਨੀਏ ਅਦਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੈ ਰਾਸੀ ਹੈ ਅਨਾਸੀ ਕੈ ਕਮਾਨੀਏ ਜੰਤਰ ਹੋ ਨ ਜਾਤ ਜਾ ਕੇ ਬਾਬ ਹੋ ਨ ਮਾਇਤਾ ਕੇ ਹੋਰ ਨ ਪ੍ਰਭਾ ਕੇ ਸੋ ਛਟਾ ਕੇ ਅਨ ਮਾਨੀਏ ਤੇਜ ਹੋ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਨਿਜੰਤਰ ਕੈ ਕੇ ਜਾਨੀਏ ਤੇਜ ਹੋ ਕੋ ਤਰ ਹੈ ਕੇ ਰਾਜਸੀ ਕੋ ਸਰ ਹੈ ਕੇ ਸੁਧਤਾ ਕੋ ਘਰ ਹੈ ਕੇ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਿ ਹੂਪਨ ਕਹੂਪ ਹੈ ਕਿ ਰੂਪ ਹੂੰ ਕੋ ਰੂਪ ਹੈ ਗੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੁੱਧ ਕੋ ਅਭੂਤ ਹੈ ਕਿ ਅਛੇ ਅਵਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦਿਹੰਦਾ ਹੈ ਗਨੀਮਨ ਗਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੋ ਕੇ ਕਾਲ ਹੈ ਕੇ ਸਤਰਣ ਕੇ ਸਾਲ ਹੈ ਕੇ ਮਿਤਰਣ ਕੋ ਬੋਕਤ ਹੈ ਕੇ ਬ੍ਰਿਧਤਾ ਕੀ ਵਾਸੀ ਹੈ ਜੋਗ ਹੋ ਕੋ ਜੰਤਰ ਹੈ ਕੇ ਤੇਜ ਹੋ ਕੋ ਤੰਤਰ ਹੈ ਕੇ ਰੋਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਵਾਸ ਹੈ ਕੇ ਬੁੱਧ ਹੋ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕੇ ਸੁੱਧਤਾ ਕੋ ਸਰ ਹੈ ਜਾਨ ਕੋ ਬਚਈਆ ਹੈ ਮਾਨ ਕੋ ਦਿਵਈਆ ਹੈ ਜਮਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਵਨ ਕੋ ਮੰਡ ਹੈ ਕਿ ਇਸ ਰਿਹ ਨਰ ਹੈ ਵਿਸ਼ਵ ਕੋ ਭਰਨ ਹੈ ਕਿ ਅਪਦਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਪਾਈ ਅਨਾ ਪਾਰ ਪਾਰਾ ਵਾਰ ਹੁੰ ਕੋ ਪਾਰ ਜਗੋ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲ ਗਾਵੇ ਹਬ ਸਿਹ ਲੱਭੀ ਧਿਆਵੇ ਪੂਰ ਬਿਨਾ ਭਾਰ ਪਾਵੇ ਆਸਤ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੁੰ ਕੇ ਦੇਵ ਹੈ ਨਿਰੰਜਨ ਅਭੇਵ ਨਾਤ ਅਦਵੈ ਅਭਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕਿ ਸੇਵਕ ਅਧੀਨ ਹੈ ਕਟਈਆ ਜੈ ਮਚਾਲ ਕੇ ਦੇਵਨ ਕੇ ਦੇਵ ਮਹਾਦੇਵ ਹੁੰ ਕੇ ਦੇਵ ਨਾਤ ਭੂਮ ਕੇ ਭੁਜਈਆ ਹੈ ਮੁਹੱਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਯੋਗ ਹੂੰ ਕੋ ਜੋਗ ਹੈ ਧਰਈਆ ਦ੍ਰੁਮ ਛਾਲ ਕੇ ਕਾਮਨਾ ਕੇ ਕਰ ਹੈ ਕੇ ਬੁੱਧਤਾ ਕੋ ਹਰ ਹੈ ਕੇ ਸਿੱਧਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ ਛੀਰ ਕੈਸੀ ਛੀਰਾਵਤ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਪ ਕਾਲਿੰਦਰੀ ਕੇ ਕੂਲ ਕੇ ਹੰਸ ਨਿਸ ਸਿਹਾਰੋ ਮਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਤ ਸਿੰਧ ਰੂਲ ਕੇ ਪਾਰਸੀ ਬਲਾਊਗੜ ਰੂਪਾ ਕਿਸੀ ਰਾਮਪੁਰ ਸੂਰਵ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਚੰਬਾ ਸੀ ਚੰਦੇਰੀ ਕੁੱਡ ਚਾਂਦਨੀ ਸੀ ਚਾਂਦਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਊਗੜ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਲ ਹਰ ਹਾਰ ਸੀ ਹਲਬਾ ਨੇਰ ਹੰਸ ਕੈ ਸੀ ਹਾਜੀਪੁਰ ਦੇਖੇ ਮੋਹੀਅਤ ਹੈ ਚੰਦਨ ਸੀ ਚੰਬਾਵਤੀ ਚੰਦਰਮਾ ਸੀ ਚਾਂਦਰਗੀਰ ਚਾਂਦਨੀ ਸੀ ਚਾਂਦਾਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗਧਾਰ ਵਕਾਨ ਸੀ ਬਿਰੰਦਾਬਾਦ ਕੀਰਤ ਤਿਹਾਰੀ ਕੇ ਉਜਿਆਰੀ ਸੋਹੀਅਤ ਹੈ ਫੌਰਾਸੀ ਫਿਰੰਗੀ ਫੌਰਾਸੀ ਸਕੇ ਤੁਰੰਗੀ ਮਕਰਾਨ ਕੇ ਬ੍ਰਿਦੰਗੀ ਤੇਰੇ ਗੀਤ ਗਾਈਅਤ ਹੈ ਫਕਰੀ ਗੰਧਾਰੀ ਗੁਰ ਗਖਰੀ ਗਿਰਦ ਜਚਾਰੀ ਪਾਉਣ ਕੇ ਅਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਬ ਪਲਾਓ ਕਾਮ ਰੂਪ ਕਮਾਉ ਸਰਬ ਠੌਰ ਮੈਂ ਵਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਤੇ ਅਤਾਪੀ ਨਾਥ ਕੀਰਤ

ਸ਼੍ਰੀ ਨਾਨਕ ਪਦ ਪੰਕਜ ਬੰਦਨਾਮ ਪਦ ਪੰਕਜ ਬੰਦਨਾਮ।

पावन भगत वत्सल करुणा निधान जुगहो जुग अटल।

ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ

ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਸੱਚੇ ਪਾਤਸ਼ਾਹ ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੇ ਵੱਲ ਮਹਾਰਾਜ ਜੀ ਨੇ ਪ੍ਰਸਥਾਨ ਕਰਨਾ ਕੀਤਾ, ਕੁਝ ਕਰਨਾ ਕੀਤਾ। ਥਾਂ ਪਰ ਥਾਂ ਸਤਿਗੁਰੂ ਮਹਾਰਾਜ ਜੀ ਵਿਚਰਦੇ ਵਿਚਰਦੇ ਸਿੱਖੀ ਦਾ ਪ੍ਰਚਾਰ ਪ੍ਰਸਾਰ ਲੋਕਾਂ ਦਾ ਉਧਾਰ ਕਰਦੇ ਹੋਏ ਉਹਨਾਂ ਨੂੰ ਸਿੱਖਿਆ ਦੀਖਿਆ ਦਿੰਦੇ ਹੋਏ ਅੱਗੇ ਤੋਂ ਅੱਗੇ ਵੱਧ ਰਹੇ ਹਨ। ਪੁਸ਼ਕਰ ਖੇਤਰ ਜਿਹੜਾ ਇਸ ਖੇਤਰ ਤੋਂ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨਰਾਇਣਾ ਜਿਹੜਾ ਇਲਾਕਾ ਇਹ ਬਹੁਤ ਵੱਡਾ ਜਿਹੜਾ ਇਲਾਕਾ ਵੱਜਦਾ ਉਸ ਇਲਾਕੇ ਦੇ ਵਿੱਚ ਆਏ। ਉੱਥੇ ਦਾਦੂ ਜੀ ਜਿਹੜੇ ਹਨ ਉਹਨਾਂ ਦਾ ਦੁਆਰਾ ਜਿਹੜਾ ਹੈ ਦਾਦੂ ਦੁਆਰਾ ਜਿਹਨੂੰ ਬੋਲਦੇ, ਜਿਸ ਤਰ੍ਹਾਂ ਗੁਰੂ ਦੁਆਰਾ ਗੁਰੂ ਕਾ ਦੁਆਰ ਇਸ ਤਰ੍ਹਾਂ ਦਾਦੂ ਜੀ ਦਾ ਜੋ ਅਸਥਾਨ ਜਿਹੜਾ ਕੱਲ ਵੀ ਦਾਸ ਨੇ ਬੇਨਤੀ ਕੀਤੀ ਪੂਰਨ ਮਹਾਂਪੁਰਖ ਹੋਏ ਹਨ, ਸ਼ਾਂਤਕੀ ਸਰੂਪ ਵੈਸ਼ਨੋ ਮਹਾਂਪੁਰਖ ਹੋਏ ਹਨ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ਼੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਜੀ ਦੇ ਸਮਕਾਲੀ ਹੋਏ ਹਨ। ਖੈਰ ਪਿਆਰਿਓ ਉਹਨਾਂ ਦਾ ਬਹੁਤ ਵੱਡਾ ਜਿਹੜਾ ਦੁਆਰਾ ਜਿਹੜਾ ਉੱਥੇ ਹੈ, ਸਮਝੋ ਉਹਨਾਂ ਦਾ ਡੇਰਾ। ਮੌਜੂਦਾ ਮੁਖੀ ਜਿਹੜੇ ਹਨ ਮਹੰਤ ਜੈਤ ਰਾਮ ਜੀ ਹਨ, ਬੜੇ ਭਾਵਨਾ ਵਾਲੇ ਹਨ। ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਦਾਦੂ ਦੁਆਰੇ ਤੋਂ ਬਾਰ ਬਾਰ ਪਾਤਸ਼ਾਹ ਜੀ ਨੇ ਜਦੋਂ ਡੇਰਾ ਕਰਨਾ ਕੀਤਾ, ਸਿੰਘਾਂ ਨੇ ਆਪਣੇ ਡੇਰੇ ਸਜਾਏ, ਖੇਮਾ ਤਾਨਣਾ ਕੀਤਾ, ਉਸ ਵੇਲੇ ਸਾਧ ਸੰਗਤ ਜੀ ਅਤੇ ਮਹੰਤ ਜੈਤ ਰਾਮ ਜੀ ਨੇ ਪੁੱਛਿਆ ਕਿ ਕੌਣ ਹਨ, ਬਹੁਤ ਭੀੜ ਲੱਗੀ ਹੋਈ ਹੈ ਭਾਈ ਪਤਾ ਕਰੋ। ਉਸ ਵੇਲੇ ਅਤੇ ਇੱਕ ਸਿੰਘ ਜਿਹੜਾ ਪਿਆਰਿਓ ਉੱਥੋਂ ਲੰਘ ਰਿਹਾ ਸੀ, ਉਹਨਾਂ ਦੇ ਬੰਦਿਆਂ ਨੇ ਸਿੰਘ ਨੂੰ ਕਿਹਾ ਕਿ ਚੱਲ ਭਾਈ ਸਾਡੇ ਮਹਾਂਪੁਰਖ ਦੱਸਦੇ ਹਨ ਕੌਣ ਹਨ ਕਿੱਥੋਂ ਆਏ। ਉਹਨੇ ਆ ਕਰਕੇ ਬਚਨ ਕੀਤਾ, ਇਹ ਸਾਹਿਬ ਏ ਕਮਾਲ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਹਨ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਦੇ ਉੱਤੇ ਸਤਿਗੁਰੂ ਜੀ ਵਿਰਾਜਮਾਨ ਹਨ, ਅਤੇ ਨਾਲ ਬਚਨ ਕਰਨਾ ਕੀਤਾ ਕਿ ਇਹਨਾਂ ਨੇ ਤੁਰਕਾਂ ਦਾ ਸੰਘਾਰ ਕਰਨਾ ਕੀਤਾ, ਤੁਰਕਾਂ ਦੇ ਨਾਲ ਜੋ ਧਰਮ ਨੂੰ ਖਤਮ ਕਰਨਾ ਚਾਹੁੰਦੇ ਬੇਈਮਾਨ ਬੰਦਿਆਂ ਦੇ ਨਾਲ ਟਾਕਰਾ ਲੈਣਾ ਕੀਤਾ ਹੈ। ਉਹ ਤੋਂ ਬਾਅਦ ਜੰਗਾਂ ਹੋਈਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਚਮਕੌਰ ਦੇ ਖੇਤਰ ਦੇ ਵਿੱਚ ਖਿਦਰਾਣੇ ਦੀ ਢਾਬ ਦੇ ਉੱਤੇ ਬਹੁਤ ਵੱਡੀਆਂ ਜੰਗਾਂ ਹੋਈਆਂ। ਇਹਨਾਂ ਜੰਗਾਂ ਦੇ ਵਿੱਚ ਤੁਰਕਾਂ ਦਾ ਤਾਂ ਸੰਘਾਰ ਕਰਨਾ ਕੀਤਾ, ਇਹਨਾਂ ਧਰਮ ਯੁੱਧ ਜੰਗਾਂ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਦੇ ਚਾਰ ਸਾਹਿਬਜ਼ਾਦੇ ਇਹਨਾਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ, ਇਹਨਾਂ ਨੂੰ ਸ਼ਹੀਦ ਕੀਤਾ ਗਿਆ। ਇਹ ਸੁਣ ਕਰਕੇ ਜਦੋਂ ਪਤਾ ਚੱਲਿਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਨਸ਼ੀਨ ਸਤਿਗੁਰੂ ਜੀ ਆਏ ਹਨ, ਉਸ ਵੇਲੇ ਮਹੰਤ ਜੈਤ ਰਾਮ ਜੀ ਭਾਵਨਾ ਵਿੱਚ ਭਿੱਜ ਕਰਕੇ ਆਪਣੇ ਨਾਲ ਦੇ ਕੁਛ ਸੰਗੀ ਸਾਥੀਆਂ ਨੂੰ ਚੇਲੇ ਬਾਲਿਆਂ ਨੂੰ ਲੈ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ। ਮਹਾਰਾਜ ਜੀ ਨੇ ਬੜਾ ਸਨਮਾਨ ਕੀਤਾ, ਆਪਣੇ ਨਾਲ ਆਪਣੇ ਕੋਲ ਬਿਠਾਉਣਾ ਕੀਤਾ। ਹੁਣ ਪਿਆਰਿਓ ਦੇਖੋ, ਮੈਂ ਇੱਥੇ ਬੇਨਤੀ ਕਰਨਾ ਚਾਹਾਂਗਾ ਕਿ ਸੰਸਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮਤ ਮਤਾਂਤਰ ਹੁੰਦੇ ਹਨ, ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹ ਤੇਤੀ, ਆਪਣੀ ਆਪਣੀ ਮਤ ਹੁੰਦੀ ਹੈ ਪਿਆਰਿਓ, ਆਪਣੀ ਆਪਣੀ ਮਤ ਮੁਤਾਬਕ ਬੰਦੇ ਆਪਣੇ ਰਾਹ ਚਲਾਉਂਦੇ ਹਨ। ਕੋਈ ਕਹਿੰਦਾ ਜੀ ਇਹ ਰਾਸਤਾ ਸਹੀ ਹੈ, ਕੋਈ ਕਹਿੰਦਾ ਜੀ ਉਹ ਮਾਰਗ ਸਹੀ ਹੈ। ਇਸ ਤਰ੍ਹਾਂ ਹੀ ਇਹ ਜੈਤ ਰਾਮ ਜੀ ਜਿਹੜੇ ਇਹ ਅਹਿੰਸਾਵਾਦੀ ਸਨ, ਅਹਿੰਸਾ ਨੂੰ ਪਰਮ ਧਰਮਾ ਇਹ ਮੰਨਦੇ ਸਨ, ਅਤੇ ਇਹਨਾਂ ਨੇ ਬਚਨ ਕਰਨਾ ਕੀਤਾ, ਮਹਾਰਾਜ ਮੈਨੂੰ ਪਤਾ ਚੱਲਿਆ ਕਿ ਆਪ ਜੀ ਦੇ ਸਾਹਿਬਜ਼ਾਦਿਆਂ ਨੇ ਸ਼ਹਾਦਤ ਦਾ ਜਾਮ ਪੀਣਾ ਕੀਤਾ। ਸਭ ਇਹ ਪੁਆੜੇ ਦੀ ਜੜ ਜਿਹੜੀ ਹੈ ਇਹ ਦਾਵਾ ਹੈ। ਕਿਸੇ ਗੱਲ ਦੇ ਉੱਤੇ ਜਦੋਂ ਆਪਾਂ ਦਾਵਾ ਕਰਦੇ ਹਾਂ ਅੜ ਜਾਂਦੇ ਹਾਂ, ਜਦੋਂ ਬੰਦਾ ਅੜਦਾ ਉੱਥੇ ਹੀ ਜਿੱਥੇ ਵੀ ਅੜ ਜਾਵੇ ਝਗੜਾ ਉੱਥੇ ਹੁੰਦਾ ਹੈ। ਅਤੇ ਆਪਾਂ ਪਿਆਰੇ ਕਈ ਵਾਰੀ ਝਗੜੇ ਜਦੋਂ ਹੁੰਦੇ, ਕਈ ਵਾਰੀ ਆਪ ਜੀ ਦੇਖੋ ਬੰਦਾ ਅੜ ਗਿਆ ਕਿ ਝਗੜਾ ਹੋ ਗਿਆ, ਕਿਸੇ ਵੀ ਤਰ੍ਹਾਂ ਦੇ ਨਾਲ ਅੜੀ ਕੀਤੀ ਕਿ ਝਗੜਾ ਹੋ ਗਿਆ। ਸੋ ਉਹਨੇ ਬਚਨ ਕੀਤਾ, ਸਾਡੇ ਮਹਾਂਪੁਰਖ ਨੇ
ਭਾਵ ਕਿ ਦਾਦੂ ਜੀ ਨੇ ਬਚਨ ਕਰਨਾ ਕੀਤਾ ਕਿ ਦਾਦੂ ਦਾਵਾ ਛੋਡੀਐ, ਕਦੇ ਕਿਸੇ ਉੱਤੇ ਅੜਨਾ ਨਹੀਂ ਚਾਹੀਦਾ, ਦਾਵਾ ਨਹੀਂ ਕਰਨਾ ਚਾਹੀਦਾ, ਜੋ ਮਰਜ਼ੀ ਚੱਲਦਾ ਰਹੇ, ਹੁੰਦਾ ਰਹੇ, ਕੋਈ ਬੋਲੇ ਜੀ ਹਾਂ ਜੀ ਮੈਂ ਕਰਨਾ, ਹੱਥ ਜੋੜ ਕੇ ਕਹਿ ਦੇਣਾ ਜਾ ਪਈ ਤੂੰ ਕਰ ਦੇਣਾ ਕਰ। ਅਤੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਸੁਣ ਕਰਕੇ ਪਿਆਰਿਓ ਉਹਨਾਂ ਦਾ ਮਤ ਵੇਖ ਕਰਕੇ, ਇਹ ਅਧੂਰਾ ਮਤ ਹੈ, ਮਹਾਰਾਜ ਜੀ ਨੇ ਬਚਨ ਕੀਤਾ। ਜਦੋਂ ਆਪਾਂ ਗੁਰਬਾਣੀ ਵੀ ਪੜ੍ਹਦੇ ਨਾ ਪਿਆਰਿਓ, ਦੇਖੋ ਗੁਰਬਾਣੀ ਉਹਦਾ ਵਿਸ਼ਾ ਜਿਹੜਾ ਹੈ ਨਿਰੋਲ ਪਰਮਾਤਮਾ ਦੀ ਪ੍ਰਾਪਤੀ ਹੈ। ਮਹਾਰਾਜ ਜੀ ਨੇ ਵੀ ਬਚਨ ਕਰਨਾ ਕੀਤਾ, ਦਾਵੈ ਦਾਝਨ ਹੋਤ ਹੈ, ਨਿਰਦਾਵੈ ਰਹੇ ਨਿਰਸੰਕਾ, ਜੋ ਜਨ ਨਿਰਦਾਵੈ ਰਹੇ ਸੋ ਗਨੈ ਇੰਦਰ ਸੋ ਰੰਕਾ। ਕਿ ਦਾਵਿਆਂ ਦੇ ਨਾਲ ਦਾਝਣ ਬੰਦਾ ਦੱਜ ਜਾਂਦਾ, ਲੇਕਿਨ ਯਾਦ ਰੱਖੋ ਇਹ ਸੰਸਾਰ ਹਰ ਚੀਜ਼ ਦੀ ਆਪਣੀ ਮਰਿਆਦਾ ਹੁੰਦੀ ਹੈ ਪਿਆਰਿਓ। ਕੱਲ੍ਹ ਵੀ ਮੈਂ ਬੇਨਤੀ ਕੀਤੀ, ਅੱਜ ਵੀ ਇਹ ਜਿਹੜੇ ਨੁਕਤੇ ਹੁੰਦੇ ਹਨ ਬਹੁਤ ਪੇਚੀਦਾ ਨੁਕਤੇ ਹੁੰਦੇ, ਬਹੁਤ ਸਮਝਦਾਰੀ ਦੇ ਨਾਲ ਇਹਦੀ ਵਿਚਾਰ ਕਰਨੀ ਪੈਂਦੀ ਹੈ। ਜੇ ਪਿਆਰਿਓ ਥੋੜ੍ਹਾ ਵੀ ਆਪਾਂ ਖਿਸਕ ਜਾਈਏ ਅਤੇ ਥੋੜ੍ਹਾ ਵੀ ਅੱਗੇ ਪਿੱਛੇ ਬੰਦਾ ਹੋ ਗਿਆ ਅਤੇ ਉਹਨੂੰ ਗੱਲ ਹੀ ਟਿਕਾਣੇ ਨਹੀਂ ਪੈਂਦੀ ਹੈ। ਹੁਣ ਦਾਵੇ ਦੀ ਗੱਲ, ਮਹਾਰਾਜ ਨੇ ਵੀ ਕਿਹਾ ਦਾਵਾ ਨਹੀਂ ਕਰਨਾ ਚਾਹੀਦਾ, ਲੇਕਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਦਾਵਾ ਕਰੋ। ਲੇਕਿਨ ਪਿਆਰਿਓ ਦਾਵਾ ਨਹੀਂ ਕਰਨਾ, ਉਹ ਦੇਖੋ ਕਿਸ ਰੂਪ ਦੇ ਵਿੱਚ, ਕਿਹੜੇ ਪਰਪੇਖ ਦੇ ਵਿੱਚ ਬਚਨ ਕੀਤਾ। ਮਹਾਰਾਜ ਨੇ ਕਿਹਾ ਜਦੋਂ ਰੱਬ ਦੀ ਪ੍ਰਾਪਤੀ ਕਰਨੀ ਹੈ, ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਜੁੜਨਾ, ਨਿਰੋਲ ਭਗਤੀ ਕਰਨੀ ਧਰਮ ਦੇ ਵਿੱਚ, ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਪਿਆਰਿਓ, ਉੱਥੇ ਦਾਵੇ ਹਾਂ ਤਿਸ ਘੋਲਕ ਮਾਇਆ ਦਾਵਾ ਛੱਡ ਰਹਿ ਆ ਦਾਵੈ। ਉਹ ਗੁਰੂ ਘਰ ਦੇ ਵਿੱਚ ਰੱਬ ਦੇ ਦਰਗਾਹ ਰੱਬ ਦੀ ਪ੍ਰਾਪਤੀ ਦੇ ਲਈ ਪਿਆਰਿਓ ਦਾਵੇ ਨਹੀਂ ਕਰਨੇ ਚਾਹੀਦੇ, ਉੱਥੇ ਦਾਵੇ ਸਾਰੇ ਵਿਅਰਥ ਹੋ ਜਾਂਦੇ ਹਨ। ਲੇਕਿਨ ਸੰਸਾਰ ਦੇ ਵਿੱਚ ਪਿਆਰਿਓ ਜੇ ਤੁਸੀਂ ਮਰਾਤਬਾ ਪ੍ਰਾਪਤ ਕਰਨਾ, ਜੇ ਅੱਗੇ ਵਧਣਾ ਤਰੱਕੀ ਕਰਨੀ, ਤੁਹਾਨੂੰ ਦਾਵਾ ਕਰਨਾ ਹੀ ਪਵੇਗਾ। ਜੇ ਦਾਵਾ ਨਹੀਂ ਕੀਤਾ ਤਾਂ ਪਿਆਰਿਓ ਲੋਕਾਂ ਨੇ ਨਾ ਲੁੱਟ ਖਸੂਟ ਕਰਕੇ ਲੈ ਕੇ ਚੱਲ ਜਾਣਾ। ਸੰਸਾਰ ਦੇ ਵਿੱਚ ਪਿਆਰਿਓ ਦਾਵੇ ਕਰਨੇ ਪੈਂਦੇ ਹਨ, ਆਪਣੀ ਆਪਣੀ ਮਰਿਆਦਾ। ਜਿਸ ਤਰ੍ਹਾਂ ਕੱਲ੍ਹ ਇੱਕ ਮੈਨੇ ਸਾਖੀ ਸਰਵਣ ਕਰਾਈ ਸੀ ਅਤੇ ਭਾਈ ਬੰਨੋ ਜੀ ਜਿਹੜੇ ਹਨ ਸਿੱਖ ਨੇ ਬਚਨ ਕੀਤਾ, ਹਰ ਚੀਜ਼ ਦੀ ਮਰਿਆਦਾ, ਕਹਿਣ ਲੱਗਾ ਕਿ ਇਹਨੂੰ ਮਹਾਰਾਜ ਨੇ ਕਿਹਾ ਬ੍ਰਹਮ ਗਿਆਨੀ ਜਿਹੜਾ ਪਿਆਰਿਓ ਇੱਕ ਇੱਕ ਟੱਕੇ ਦੇ ਪਿੱਛੇ ਬਹਿਸ ਕਰ ਰਿਹਾ, ਲੜਾਈ ਝਗੜਾ ਕਰ ਰਿਹਾ, ਕਹਿੰਦਾ ਕਿ ਪੈਸਾ ਪੂਰਾ ਲੈਣਾ ਹੈ, ਫਿਰ ਉਹ ਵਿਚਲਿਤ ਹੋ ਗਿਆ। ਬਾਅਦ ਦੇ ਵਿੱਚ ਉਹੀ ਭਾਈ ਬੰਨੋ ਜਿਹੜਾ ਪਿਆਰਿਓ ਟੱਕੇ ਟੱਕੇ ਦੇ ਉੱਤੇ ਝਗੜਦਾ ਸੀ, ਕਹਿੰਦਾ ਸੀ ਪੂਰਾ ਪੈਸਾ ਲੈਣਾ, ਅਤੇ ਫਿਰ ਜਦੋਂ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ, ਖੁੱਲ੍ਹ ਕੇ ਪਿਆਰਿਓ ਸਿੰਘਾਂ ਨੂੰ ਘਿਓ ਛਕਾਰਿਆ। ਉੱਥੇ ਫਿਰ ਇੱਕ ਪਾਈਆ ਵੀ ਜਿਹੜਾ ਹੈ, ਇੱਕ ਥੋੜ੍ਹਾ ਜਿਹਾ ਜਿਹੜਾ ਹੈ, 10-15 ਗ੍ਰਾਮ ਵੀ ਕਿਸੇ ਨੂੰ ਵੱਧ ਨਹੀਂ ਦਿੰਦਾ, ਉੱਥੇ ਪੂਰਾ ਤੋਲ ਮਾਪ ਕਰਦਾ। ਲੇਕਿਨ ਇੱਥੇ ਕੜਛੀਆਂ ਭਰ ਕਰਕੇ ਲੰਗਰ ਦੇ ਵਿੱਚ ਉਹ ਵਰਤਾਈ ਜਾ ਰਿਹਾ ਅਤੇ ਵੇਖ ਕਰਕੇ ਦੰਗ ਹੋ ਗਿਆ। ਕਹਿਣ ਲੱਗਾ ਇੱਕ ਬੰਦੇ ਦੇ ਵਿੱਚ ਇਸ ਤਰ੍ਹਾਂ ਡੁਐਲ ਪਰਸਨੈਲਿਟੀ, ਇੱਕ ਪਾਸੇ ਜਦੋਂ ਵੇਚਦਾ ਉੱਥੇ ਕਹਿੰਦਾ ਜੀ ਇੱਕ 10-15 ਗ੍ਰਾਮ ਵੀ ਵੱਧ ਨਹੀਂ ਦੇਣੇ, ਹੁਣ ਇੱਥੇ ਜਦੋਂ ਸੰਗਾਂ ਨੂੰ ਭੋਜਨ ਛਕਾਰਿਆ, ਕਹਿੰਦਾ ਖਾਲਸਾ ਜੀਓ ਸਿੱਖੋ ਭੋਜਨ ਛਕੋ, ਪੰਜਵਾ ਪਾਈ ਜਾ ਰਿਹਾ, ਕਿਉਂ ਪਾ ਪਾ ਕਰਕੇ ਦੇ ਰਿਹਾ। ਅਤੇ ਕਹਿਣ ਲੱਗਾ ਭਾਈ ਬੰਨੋ ਕੇ ਦੇਖ ਭਾਈ, ਵਿਆਪਾਰ ਦੀ ਆਪਣੀ ਮਰਿਆਦਾ ਅਤੇ ਸੇਵਾ ਦੀ ਆਪਣੀ ਮਰਿਆਦਾ ਹੈ, ਹਰ ਚੀਜ਼ ਦੀ ਆਪਣੀ ਆਪਣੀ ਮਰਿਆਦਾ, ਆਪਾਂ ਉਸ ਮਰਿਆਦਾ ਮੁਤਾਬਕ ਉਹ ਕੰਮ ਕਰਦੇ ਹਾਂ, ਬੰਦਾ ਪਿਆਰਿਓ ਉੱਥੇ ਕਾਮਯਾਬ ਹੁੰਦਾ ਹੈ। ਅਤੇ ਭਾਈ ਬੰਨੋ ਜੀ ਨੇ ਕਿਹਾ ਦੇਖੋ ਮੈਂ ਉੱਥੇ ਪੈਸੇ ਕਮਾਉਂਦਾ ਤਾਂ ਹੀ, ਦੇਖੋ ਅੱਜ ਮੈਂ ਇੱਥੇ ਸੇਵਾ ਕਰ ਰਿਹਾ ਹਾਂ, ਮੈਂ ਦਾਨ ਕਰ ਰਿਹਾ ਹਾਂ, ਕਿਉਂਕਿ ਜਿਹੜੇ ਪਿਆਰਿਓ ਦਾਨ ਕਰਦੇ ਸੇਵਾ ਕਰਦੇ ਪੈਸਾ ਚਾਹੀਦਾ। ਜਿਹੜਾ ਬੰਦਾ ਬੋਲੇ ਕਿ ਨਹੀਂ ਜੀ ਮੈਂ ਕਰਨਾ ਕੁਛ ਵੀ ਨਹੀਂ ਹੈ, ਪੈਸਾ ਨਹੀਂ ਕਮਾਉਣਾ, ਸੱਚ ਜਾਣੋ ਜਿਹਨੇ ਕਦੇ ਪੈਸਾ ਨਹੀਂ ਕਮਾਇਆ ਉਹ ਕਦੇ ਦਾਨ ਵੀ ਨਹੀਂ ਕਰ ਸਕਦਾ। ਦਾਨ ਕਰਨ ਦੇ ਲਈ ਵੀ ਤਾਂ ਤੁਹਾਡੇ ਕੋਲ ਪੈਸਾ ਚਾਹੀਦਾ ਨਾ, ਤੁਹਾਡੇ ਕੋਲ ਕੁਛ ਚਾਹੀਦਾ ਹੈ। ਜੇ ਤੁਹਾਡੇ ਕੋਲ ਹੋਵੇ ਕੱਖ ਨਾ ਤਾਂ ਤੁਸੀਂ ਕਿਹੜਾ ਦਾਨ ਕਰੋਗੇ? ਭਾਵ ਕਿ ਪੈਸਾ ਕਮਾਉਣਾ ਉਹ ਪਿਆਰੇ ਉਹ ਵੀ ਮਰਿਆਦਾ ਹੈ, ਵਿਆਪਾਰ ਨੌਕਰੀਆਂ ਚਾਕਰੀਆਂ ਆਪਾਂ ਕਰਦੇ ਹਾਂ, ਉੱਥੇ ਫਿਰ ਆਪਾਂ ਬੋਲੀਏ ਕਿ ਨਹੀਂ ਜੀ ਕੀ ਕਰਨਾ ਜੀ ਸਭ ਰਹਿ ਜਾਣਾ, ਫਿਰ ਪਿਆਰੇ ਉਹ ਬੰਦਾ ਕੁਛ ਅੱਗੇ ਕੋਈ ਦਾਨ ਕੋਈ ਸੇਵਾ ਵੀ ਨਹੀਂ ਕਰ ਸਕਦਾ, ਉੱਥੇ ਫਿਰ ਉਹਨੂੰ ਰੱਜ ਕੇ ਕਮਾਉਣਾ ਪਵੇਗਾ। ਜਿੱਥੇ ਸੇਵਾ ਦਾਨ ਦੀ ਗੱਲ ਆਵੇ ਉਹੀ ਬੰਦੇ ਫਿਰ ਰੱਜ ਕੇ ਦਾਨ ਵੀ ਕਰਦੇ ਸੇਵਾ ਕਰਦੇ ਹਨ। ਸੋ ਇਸ ਤਰ੍ਹਾਂ ਉਹਨਾਂ ਨੇ ਬਚਨ ਕੀਤਾ। ਕਹਿਣ ਲੱਗੇ ਮਹਾਰਾਜ ਇਹ ਕਿਉਂ ਕੀਤਾ, ਆਪ ਜੀ ਨੇ ਸ਼ਸਤਰ ਕਿਉਂ ਧਾਰਨ ਕੀਤਾ? ਮਹਾਰਾਜ ਨੇ ਕਿਹਾ ਕਿ ਦੇਖੋ ਕਿ ਅਸੀਂ ਸ਼ਸਤਰ ਧਾਰਨ ਕਰਨੇ ਕੀਤੇ, ਜੰਗ ਕੀਤੇ ਨਾ, ਆਪਣੇ ਸਵਾਰਥ ਦੇ ਲਈ ਜੰਗ ਨਹੀਂ ਕਰਨਾ ਕੀਤਾ।
ਕੋਈ ਆਪਣਾ ਸਵਾਰਥ ਕੋਈ ਰਾਜਪਾਠ ਸਥਾਪਿਤ ਕਰਨ ਦੇ ਲਈ ਥੋੜ੍ਹੀ ਅਸੀਂ ਸ਼ਸਤਰਾਂ ਨੂੰ ਧਾਰਨ ਕੀਤਾ, ਜੰਗ ਯੁੱਧ ਕੀਤੇ, ਇਹ ਤਾਂ ਧਰਮ ਦੀ ਰੱਖਿਆ ਦੇ ਲਈ। ਕਿਉਂਕਿ ਪਿਆਰਿਓ ਸਮਾਂ ਇਹੋ ਜਿਹਾ ਆ ਗਿਆ ਸੀ, ਸਮਾਂ ਸਿਆਣੇ ਕਹਿੰਦੇ ਨਾ ਵਕਤ ਵਿਚਾਰੈ ਸੋ ਬੰਦਾ ਹੋਏ। ਇੱਕ ਸਮਾਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਤਿਗੁਰੂ ਮਹਾਰਾਜ ਜੀ ਵੀ ਪਿਆਰਿਓ ਉਸ ਵੇਲੇ ਸ਼ਸਤਰਾਂ ਦੀ ਮਰਿਆਦਾ ਨਹੀਂ ਸੀ, ਸਮਾਂ ਇਹੋ ਜਿਹਾ ਸੀ। ਲੇਕਿਨ ਸਮਾਂ ਜਦੋਂ ਬਹੁਤ ਗੰਭੀਰ ਆ ਗਿਆ, ਲੋਕ ਜਦੋਂ ਬਹੁਤ ਜ਼ਿਆਦਾ ਬੇਈਮਾਨ ਹੋ ਗਏ ਅਤੇ ਮਹਾਰਾਜ ਨੂੰ ਸ਼ਸਤਰ ਧਾਰਨ ਕਰਨੇ ਪਏ। ਔਰੰਗਜ਼ੇਬ ਵੀ ਦੇਖੋ ਗੁਰੂ ਮਹਾਰਾਜ ਨੂੰ ਉਹਨੇ ਜਦੋਂ ਵਚਨ ਕੀਤਾ ਉਹ ਇਹੀ ਕਹਿੰਦਾ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਦੇ ਮਾਲਕ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਤਸਬੀ ਲੈ ਕਰਕੇ ਖੁਦਾ ਖੁਦਾ ਕਰਦੇ ਸਨ, ਉਹ ਤਾਂ ਮਾਲਾ ਲੈ ਕਰਕੇ ਰੱਬ ਦਾ ਜਾਪ ਕਰਦੇ, ਧਰਮ ਦਾ ਪ੍ਰਚਾਰ ਕਰਦੇ। ਲੇਕਿਨ ਤੁਸਾਂ ਨੇ ਪੁੱਠਾ ਕੰਮ ਕਿਉਂ ਚੁਣ ਲਿਆ? ਤੁਸੀਂ ਉਹ ਛੱਡ ਕਰਕੇ ਤਲਵਾਰਾਂ ਸ਼ਸਤਰ ਲੈ ਕਰਕੇ ਜੰਗ ਕਰਦੇ, ਉਹ ਤੁਹਾਨੂੰ ਨਹੀਂ ਸ਼ੋਭਦਾ। ਉਹਨੇ ਇਹ ਕਿਹਾ ਸੀ ਤੁਹਾਨੂੰ ਨਹੀਂ ਸ਼ੋਭਦਾ ਮਹਾਰਾਜ, ਛੱਡੋ ਅਤੇ ਇਹ ਜਿਹੜੇ ਹਨ ਸ਼ਸਤਰਾਂ ਨੂੰ ਧਾਰਨ ਕਰਨਾ, ਇਹ ਤਾਂ ਪਾਪ ਹੈ। ਮਹਾਰਾਜ ਨੇ ਬਚਨ ਕੀਤਾ, ਬੇਈਮਾਨਾ ਸ਼ਸਤਰ ਤੇਰੇ ਕਰਕੇ ਚੁੱਕਣੇ ਕੀਤੇ, ਤੇਰੇ ਕਰਕੇ ਅਸੀਂ ਸ਼ਸਤਰਧਾਰੀ ਹੋਏ ਹਾਂ। ਕਿਉਂਕਿ ਜਿਹਨੂੰ ਜਿਹੜਾ ਜੇ ਬੋਲੀ ਦੇ ਵਿੱਚ ਜਿਹੜੇ ਸਮਝਦਾ ਨਾ, ਉਹਨੂੰ ਉਹੀ ਬੋਲੀ ਵਿੱਚ ਜਵਾਬ ਦੇਣਾ ਚਾਹੀਦਾ। ਸਮਝੋ ਕੋਈ ਤੁਹਾਨੂੰ ਮਰਾਠੀ ਦੇ ਵਿੱਚ ਕੋਈ ਪੁੱਛੇ, ਤੁਸੀਂ ਇੰਗਲਿਸ਼ ਵਿੱਚ ਜਵਾਬ ਦਿਓ, ਉਹਨੂੰ ਪਤਾ ਨਹੀਂ ਲੱਗਣਾ, ਉਹਨੂੰ ਉਹੀ ਬੋਲੀ ਦੇ ਵਿੱਚ ਜਵਾਬ ਦੇਣਾ ਚਾਹੀਦਾ। ਮਹਾਰਾਜ ਨੇ ਕਿਹਾ ਬੇਈਮਾਨੋ, ਤੁਸੀਂ ਸ਼ਸਤਰ ਲੈ ਕਰਕੇ ਅਤਿਆਚਾਰ ਕਰ ਰਹੇ ਹੋ, ਗਲਤ ਕੰਮ ਕਰ ਰਹੇ ਹੋ, ਧਰਮ ਦੀ ਹਾਨੀ ਕਰ ਰਹੇ ਹੋ, ਤੁਹਾਨੂੰ ਰੋਕਣਾ, ਤੁਹਾਨੂੰ ਨਾ ਠੱਲ ਪਾਉਣੀ ਹੈ, ਤਾਂ ਫਿਰ ਸ਼ਸਤਰ ਹੀ ਲੈ ਕੇ ਆਉਣਾ ਪਵੇਗਾ। ਜੇ ਅਸੀਂ ਹੱਥ ਜੋੜ ਕੇ ਗਏ ਵੀ ਸੀ ਨਾ, ਹੱਥ ਜੋੜ ਕੇ ਗਏ, ਇਹਨਾਂ ਨੇ ਕਤਲ ਕਰ ਦਿੱਤਾ, ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸ਼ਹੀਦ ਕਰ ਦਿੱਤਾ, ਪੰਚਮ ਪਾਤਸ਼ਾਹ ਜੀ ਨੂੰ ਸ਼ਹੀਦ ਕਰ ਦਿੱਤਾ, ਉਹਨਾਂ ਨੇ ਕਿਹੜੇ ਕੋ ਸ਼ਸਤਰ ਚੁੱਕੇ, ਕਿਹੜੇ ਕੋ ਜੰਗ ਕਰਨੇ ਕੀਤੇ? ਹੱਥ ਜੋੜ ਕੇ ਹੀ ਗਏ ਸੀ, ਉਹਨਾਂ ਨੂੰ ਸਮਝਾਉਣ ਦੇ ਲਈ ਗਏ, ਅਤੇ ਇਹਨਾਂ ਨੇ ਆਹ ਕੁਛ ਕਰ ਦਿੱਤਾ। ਇਸ ਤਰ੍ਹਾਂ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਦਾ ਅਤੇ ਮਹੰਤ ਜੈਤ ਰਾਮ ਜੀ ਦਾ ਆਪਸ ਦੇ ਵਿੱਚ ਇਹ ਸੰਵਾਦ ਚੱਲ ਰਿਹਾ। ਆਓ ਪਿਆਰਿਓ, ਬਹੁਤ ਇਹ ਡੂੰਘਾ ਗੰਭੀਰ ਵਿਸ਼ਾ ਹੈ, ਇਹਨੂੰ ਆਪਾਂ ਬੜੇ ਪਿਆਰ ਦੇ ਨਾਲ ਆਪਾਂ ਸਮਝਣ ਦਾ ਯਤਨ ਕਰੀਏ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਕੇ ਆਪ ਆਪਣੇ ਇਤਿਹਾਸ ਸਾਖੀਆਂ ਦੀ ਵਿਚਾਰ ਆਪ ਕਰਾ ਲੈਣ। ਆਓ ਸਾਧ ਸੰਗਤ ਜੀ, ਅਸੀਸ ਵਜੋਂ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਪਣੀ ਹਾਜ਼ਰੀ ਨੂੰ ਦਰਜ ਕਰਵਾ

0: ਨੇ ਕੋਈ ਗਲਤੀ ਘੱਟ ਵੱਧ ਕੀਤਾ ਨਾ ਉਹਨੂੰ ਸ਼ਿਮਾ ਕਰ ਦੇਣਾ ਚਾਹੀਦਾ।
1: ਜਿਮ ਕਰਨੀ ਸੋ ਰਾਹ ਬਤਾਇਓ,
0: ਤੇ ਜਿਨ੍ਹਾਂ ਨੇ ਨਾ ਇਹੀ ਰਾਹ ਜਿਹੜਾ ਹੈ ਸਾਨੂੰ ਇਹ ਉਹਨਾਂ ਨੇ ਦੱਸਣਾ ਕੀਤਾ। ਸ਼ਿਮਾ ਦੇਖੋ ਸਤਿਗੁਰੂ ਮਹਾਰਾਜ ਨੇ ਵੀ ਪਿਆਰੀ ਉਹ ਸ਼ਿਮਾ ਦਾ ਬਹੁਤ ਮਹੱਤਵ ਦੱਸਣਾ ਕੀਤਾ ਹੈ। ਗੁਰਬਾਣੀ ਨੂੰ ਜਦੋਂ ਆਪਾਂ ਪੜ੍ਹਦੇ ਹਾਂ ਸਤਿਗੁਰੂ ਮਹਾਰਾਜ ਨੇ ਵੀ ਕਿਹਾ ਨਾ, ਫਰੀਦਾ ਜੋ ਤੈ ਮਾਰਨ ਮੁੱਕੀਆਂ ਤਿਨਾ ਨਾ ਮਾਰੇ ਘੁੰਮ, ਆਪ ਨੜੈ ਘਰ ਜਾਈਏ ਪੈਰ ਤਿਨਾ ਦੇ ਚੁੰਮ। ਇਹੀ ਵਚਨ ਕੀਤਾ ਕਿ ਜਿਹੜਾ ਤੈਨੂੰ ਮਾਰਨ ਦੇ ਲਈ ਆਵੇ ਨਾ ਭਾਈ, ਉਹਦੇ ਉੱਤੇ ਹੱਥ ਨਾ ਚੱਕ, ਚੱਲ ਉਹਨੂੰ ਜਜ਼ਬ ਕਰ ਲੈਣਾ ਕਰ, ਉਹਦੇ ਪੈਰਾਂ ਨੂੰ ਚੁੰਮ ਕਰਕੇ ਆਪਣੇ ਘਰ ਨੂੰ ਚੱਲ ਜਾਣਾ ਕਰ, ਸ਼ਿਮਾ ਜਿਹੜਾ ਹੈ ਸ਼ਿਮਾ ਧਾਰਨ ਕਰਨਾ ਕਰ। ਲੇਕਿਨ ਪਿਆਰਿਓ ਅਗਲਾ ਬੰਦਾ ਵੀ ਉਹੋ ਜਿਹਾ ਹੋਣਾ ਚਾਹੀਦਾ। ਅਗਲਾ ਬੰਦਾ ਦੇਖੋ ਪਿਆਰਿਓ ਤੁਹਾਨੂੰ ਮਾਰਨ ਦੇ ਲਈ ਤਲਵਾਰ ਲੈ ਕਰਕੇ ਆ ਰਿਹਾ, ਸਮਝੋ, ਤੇ ਉਹ ਤੁਹਾਨੂੰ ਮਾਰਨ ਦੇ ਲਈ ਤਲਵਾਰ ਲੈ ਕੇ ਆ ਰਿਹਾ, ਤੁਹਾਨੂੰ ਉਹਨੇ ਮਾਰ ਹੀ ਦੇਣਾ। ਜੇ ਤੁਸੀਂ ਉਹਦੇ ਅੱਗੇ ਹੱਥ ਜੋੜ ਕੇ ਜਾਓਗੇ ਨਾ ਭਾਈ ਨਾ ਕਰ, ਉਹਨੇ ਪਿਆਰਿਓ ਗਾਜਰਾਂ ਮੂਲੀਆਂ ਵਾਂਗੂ ਤੁਹਾਨੂੰ ਕੱਟ ਦੇਣਾ ਹੈ। ਉਹੀ ਬੰਦਾ ਜਿਹੜਾ, ਕਿਉਂਕਿ ਨਿਰਦਈ ਬੰਦੇ ਨੂੰ ਸ਼ਿਮਾ ਕਰਨਾ ਪਿਆਰਿਓ ਇਹ ਉਸ ਤੋਂ ਵੱਡਾ ਅਪਰਾਧ ਕਰਨਾ ਹੋ ਜਾਂਦਾ ਹੈ। ਯਾਦ ਰੱਖੋ ਕੋਈ ਚੰਗਾ ਭਲਾ ਬੰਦਾ ਜਿਹੜਾ ਜਿਹਨੂੰ ਗਲਤੀ ਦਾ ਅਹਿਸਾਸ ਹੋ ਜਾਵੇ, ਜਿਹੜਾ ਸ਼ਿਮਾ ਯਾਚੀ ਬਣੇ, ਜਿਹੜਾ ਬੋਲੇ ਕਿ ਨਹੀਂ ਜੀ ਮੇਰੇ ਤੋਂ ਗਲਤੀ ਹੋਈ, ਸੱਚ ਆਪਣੇ ਹਿਰਦੇ ਕਰਕੇ ਉਹਨੂੰ ਮਾਫ ਕਰੋ। ਲੇਕਿਨ ਪਿਆਰਿਓ ਕਪਟੀ ਬੰਦਾ ਜਿਹੜਾ ਹੈ, ਹੁਣ ਆਪ ਜੀ ਦੇਖੋ ਜੇ ਇਹ ਕਹਿੰਦੇ ਨਾ ਕਿ ਸ਼ਿਮਾ ਕਰ ਦੇਣਾ, ਅੱਜ ਦੇਖੋ ਕਾਇਦਾ ਕਾਨੂੰਨ ਚੱਲਦਾ ਆਪਾਂ ਵੇਖਦੇ ਹਾਂ, ਕਿਹਨੇ ਕੋਈ ਅਪਰਾਧ ਕਰਨਾ ਕੀਤਾ ਉਹਨਾਂ ਨੂੰ ਸਜਾਵਾਂ ਮਿਲਦੀਆਂ, ਤਰ੍ਹਾਂ ਤਰ੍ਹਾਂ ਦੀਆਂ ਸਜਾਵਾਂ ਮਿਲਦੀਆਂ, ਉਹ ਵੀ ਪਿਆਰੇ ਉਹ ਸ਼ਿਮਾ ਯਾਚਨਾ ਕਰਦੇ। ਲੇਕਿਨ ਕਾਨੂੰਨ ਵੀ ਵੇਖਦਾ ਕਿ ਕਿਹਨੂੰ ਮਾਫ ਕਰਨਾ ਤੇ ਕਿਹਨੂੰ ਨਹੀਂ ਕਰਨਾ। ਕਈ ਵਾਰੀ ਨਾ ਪਿਆਰੇ ਉਹ ਵੱਡੇ ਅਪਰਾਧੀਆਂ ਨੂੰ ਮਾਫ ਨਹੀਂ ਕੀਤਾ ਜਾਂਦਾ, ਉਹਨਾਂ ਨੂੰ ਪਤਾ ਇਹਨੂੰ ਅੱਜ ਇਹ ਸਾਡੇ ਅੜਿੱਕੇ ਆਇਆ, ਇਹ ਫਸਿਆ ਹੋਇਆ, ਤਾਂ ਕਰਕੇ ਮਾਫੀਆਂ ਮੰਗਦਾ। ਲੇਕਿਨ ਇਹਨੂੰ ਜੇ ਆਪਾਂ ਮਾਫ਼ ਕਰ ਦਿੰਦੇ ਹਾਂ, ਛੱਡ ਦਿੰਦੇ ਹਾਂ, ਇਹਨੇ ਬਾਹਰ ਨਿਕਲ ਕਰਕੇ ਔਰ ਵੱਡਾ ਅਪਰਾਧ ਕਰਨਾ, ਔਰ ਵੱਡਾ ਗੁਨਾਹਗਾਰ ਬਣ ਜਾਣਾ ਹੈ। ਇਸ ਕਰਕੇ ਉਹ ਕਹਿੰਦੇ ਉਹ ਵੀ ਵੇਖਦੇ ਹਨ ਕਿ ਕਿਹੜਾ ਸ਼ਿਮਾ ਦੇ ਯੋਗ ਹੈ। ਜਿਹੜਾ ਸ਼ਿਮਾ ਦੇ ਯੋਗ ਹੈ ਉਹਨੂੰ ਪਿਆਰਿਓ ਤੇ ਮਾਫ਼ ਕਰੋ। ਲੇਕਿਨ ਜਿਹੜਾ ਅਪਰਾਧੀ ਬਹੁਤ ਵੱਡਾ ਬੇਈਮਾਨ ਬੰਦਾ, ਉਹਨੂੰ ਜੇ ਤੁਸੀਂ ਵੀ ਸ਼ਿਮਾ ਕਰ ਦਿੱਤਾ, ਜਦੋਂ ਮੌਕਾ ਮਿਲੇਗਾ ਨਾ ਪਿਆਰਿਓ, ਉਹਨੇ ਤੁਹਾਨੂੰ ਮਾਫ਼ ਨਹੀਂ ਕਰਨਾ, ਉਹਨੇ ਤੁਹਾਨੂੰ ਖਤਮ ਕਰ ਦੇਣਾ ਹੈ।
1: ਪੁਨ ਦੋਹਾ ਕਹੇ ਔਰ ਸੁਣਾਇਓ,
0: ਤੇ ਸੁਣ ਕਰਕੇ ਪਿਆਰਿਓ ਦਾਦੂ ਜੀ ਦਾ ਇੱਕ ਦੋਹਰਾ ਜਿਹੜਾ, ਕਿਉਂਕਿ ਦਾਦੂ ਜੀ ਦੀ ਜਾਦੀ ਬਾਣੀ ਜਿਹੜੀ ਹੈ

0: ਇਹਨੂੰ ਸਾਧ ਸੰਗਤ ਜੀ, ਇੱਕ ਹੁੰਦਾ ਹੈ ਵਿਵਾਦ, ਇੱਕ ਹੁੰਦਾ ਹੈ ਸੰਵਾਦ, ਤੇ ਇੱਕ ਚਾਰ ਤਰ੍ਹਾਂ ਦੀ ਚਰਚਾ ਹੁੰਦੀ ਹੈ, ਵਾਦ, ਵਿਟੰਡਾ, ਜਲਪਸ ਤੇ ਹੇਤ। ਚਾਰ ਤਰ੍ਹਾਂ ਦੇ ਵਿੱਚੋਂ ਪਿਆਰੀ ਉਹ ਦੋ ਤਰ੍ਹਾਂ ਦੀ ਜਿਹੜੀ ਹੈ ਚਰਚਾ ਕਰਨੀ ਚਾਹੀਦੀ ਹੈ ਤੇ ਦੋ ਤਰ੍ਹਾਂ ਦੀ ਚਰਚਾ ਨਹੀਂ ਕਰਨੀ ਚਾਹੀਦੀ ਹੈ। ਇੱਕ ਤਾਂ ਦੇਖੋ ਆਪਸ ਦੇ ਵਿੱਚ ਸੰਵਾਦ ਜਦੋਂ ਹੁੰਦਾ, ਸਮਝ ਲਿਓ ਕਿ ਦੋ ਚੀਜ਼ਾਂ ਹਨ, ਦੋ ਧਾਰਾਵਾਂ ਹਨ, ਮੈਂ ਆਪਣਾ ਮਤ ਰੱਖਦਾ, ਅਗਲਾ ਆਪਣੀ ਮਤ ਰੱਖਦਾ, ਫਿਰ ਉਹਦੇ ਵਿੱਚ ਪਿਆਰਿਓ ਉਹ ਦੱਸਦੇ, ਸਿਆਣੇ ਫਿਰ ਵਿਚਾਰ ਕਰਦੇ ਕਿ ਭਾਈ ਇਹਦੇ ਵਿੱਚ ਕਿਹਦੀ ਮਤ ਸਹੀ ਹੈ, ਕਿਹਦੀ ਮਤ ਗਲਤ ਹੈ। ਇਹਨੂੰ ਪਿਆਰਿਓ ਸੰਵਾਦ ਬਿਰਤੀ ਬੋਲਦੇ ਹਨ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ, ਜ਼ਿਆਦਾ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਤੇ ਜਿਹੜੇ ਉਸ ਜ਼ਮਾਨੇ ਦੇ ਵਿੱਚ ਮਹਾਂਪੁਰਖ ਹੋਏ ਹਨ, ਜ਼ਿਆਦਾ ਕਰਕੇ ਸਿੱਧਾਂ ਦੇ ਨਾਲ ਸੰਵਾਦ ਹੋਇਆ, ਵਿਵਾਦ ਨਹੀਂ ਹੋਇਆ। ਪਿਆਰਿਓ ਜਦੋਂ ਆਪਾਂ ਇਹ ਬਾਣੀ ਪੜ੍ਹਦੇ ਹਾਂ, ਸਿੱਧ ਗੋਸ਼ਟ ਪੜ੍ਹਦੇ ਹਾਂ ਤੇ ਸਿੱਧ ਗੋਸ਼ਟ ਦੇ ਵਿੱਚ ਵੀ ਬੜੇ ਪਿਆਰ ਦੇ ਨਾਲ ਕਈ ਵਾਰੀ ਉਹ ਖਿੱਚ ਜਾਂਦੇ, ਲੇਕਿਨ ਮਹਾਰਾਜ ਜੀ ਬਾਰ ਬਾਰ ਕਹਿੰਦੇ ਰੋਸ ਨਾ ਕੀਜੈ ਉੱਤਰ ਦੀਜੈ। ਉਹਨਾਂ ਨੂੰ ਸਮਝਾਉਂਦੇ ਕਿ ਭਾਈ ਆਪਾਂ ਗੱਲਬਾਤ ਕਰ ਰਹੇ ਹਾਂ, ਤੂੰ ਝਗੜਾ ਨਾ ਕਰ, ਭਾਈ ਪਿਆਰ ਨਾਲ ਉੱਤਰ ਦੇ। ਉਹ ਦੱਸਦੇ ਕਿ ਮਹਾਰਾਜ ਸਾਡੀ ਮਤ ਦੇ ਵਿੱਚ ਇਹ ਹੈ, ਤੁਹਾਡੀ ਮਤ ਕੀ ਬੋਲਦੀ ਹੈ। ਇਹਨੂੰ ਸੰਵਾਦ ਬੋਲਦੇ ਹਨ। ਮਹਾਰਾਜ ਨੂੰ ਪਿਆਰਿਓ ਉਹਨਾਂ ਨੇ ਵਚਨ ਕੀਤਾ, ਮਹਾਰਾਜ ਨੂੰ ਕਹਿੰਦੇ ਮਹਾਰਾਜ ਤੁਹਾਡੇ ਮਤ ਦੇ ਵਿੱਚ ਤੇ ਸਾਡੇ ਮਤ ਦੇ ਵਿੱਚ ਫਰਕ ਹੈ। ਉਹ ਕਹਿੰਦੇ ਕਿ ਭਾਈ ਅਸੀਂ ਮੁੰਦਰੀਆਂ ਪਾਉਂਦੇ ਹਾਂ, ਉਂਗਲੀਆਂ ਦੇ ਵਿੱਚ ਛਾਪਾਂ ਪਾਉਂਦੇ ਹਨ ਤੇ ਝੋਲੀ ਰੱਖਦੇ ਹਨ, ਵਿਭੂਤ ਅਸੀਂ ਧਾਰਨ ਕਰਦੇ ਹਨ, ਸਵਾ ਮਲਦੇ ਹਨ ਤੇ ਨਾਲ ਆ ਜੜਾਵਾਂ ਅਸੀਂ ਧਾਰਨ ਕਰਦੇ, ਤੁਸੀਂ ਕੀ ਧਾਰਨ ਕਰਦੇ। ਮਹਾਰਾਜ ਨੇ ਪਿਆਰੇ ਬੜੇ ਪਿਆਰ ਦੇ ਨਾਲ ਜਵਾਬ ਦਿੱਤਾ, ਮੁੰਦਾ ਸੰਤੋਖ। ਮਹਾਰਾਜ ਨੇ ਕਿਹਾ ਕਿ ਜੋਗੀਓ, ਜੋਗੀ ਰਾਜ, ਅਸੀਂ ਵੀ ਮੁੰਦਰਾ ਧਾਰਨ ਕਰਦੇ ਹਾਂ, ਲੇਕਿਨ ਇਹ ਬਾਰੀ ਮੁੰਦਰਾ ਨਹੀਂ, ਸੰਤੋਖ ਧਾਰਨ ਕਰਨਾ, ਸੰਤੋਖ ਰੂਪੀ ਮੁੰਦਰਾ ਨੂੰ ਧਾਰਨ ਕਰਨਾ ਕੀਤਾ। ਸ਼ਰਮ ਪਤ ਝੋਲੀ, ਝੋਲੀ ਕਿਹੜੀ ਹੈ, ਸ਼ਰਮ ਰੱਖਣਾ, ਪਤ ਨੂੰ ਰੱਖਣਾ, ਇਹ ਅਸਾਂ ਨੇ ਝੋਲੀ ਧਾਰਨ ਕਰਨੀ ਕੀਤੀ ਹੈ। ਧਿਆਨ ਕੀ ਕਰੇ ਵਿਭੂਤ, ਤੁਸੀਂ ਵਿਭੂਤ ਮਲਦੇ। ਉਹ ਕਹਿੰਦੇ ਮਹਾਰਾਜ ਤੁਸੀਂ ਵਿਭੂਤ ਨਹੀਂ ਮਲਦੇ, ਕਿਹੜਾ ਮਤ, ਕਿਹੋ ਜਿਹੇ ਲੋਕ ਹੋ। ਮਹਾਰਾਜ ਨੇ ਕਿਹਾ ਬਾਰੀ ਵਿਭੂਤ ਨਹੀਂ, ਅਸੀਂ ਧਿਆਨ ਕੀ, ਧਿਆਨ ਦੀ ਵਿਭੂਤੀ ਜਿਹੜੀ ਹੈ ਉਹ ਤਨ ਦੇ ਉੱਤੇ ਮਲਦੇ ਹਾਂ। ਖਿੰਥਾ ਕਾਲ, ਖਿੰਥਾ ਕਾਲ ਨੂੰ ਅਸਾਂ ਨੇ ਨਾ ਆਪਣਾ ਖਿੰਥਾ ਭਾਵ ਕੇ ਬੈਠਣ ਦਾ ਆਸਨ ਬਣਾਇਆ। ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਜੁਗਤੀ ਰੂਪੀ ਡੰਡਾ ਜਿਹੜਾ ਹੈ ਉਹ ਅਸਾਂ ਨੇ ਆਪਣੇ ਕੋਲ ਧਾਰਨ ਕਰਨਾ ਕੀਤਾ। ਕੁਆਰੀ ਬੀਬੀਆਂ ਉਹਨਾਂ ਨੂੰ ਨਾਲ ਲੈ ਕੇ ਚੱਲਦੇ। ਮਹਾਰਾਜ ਨੇ ਕਿਹਾ ਕਿ ਸਾਡੀ ਕਾਇਆ ਹੀ ਜਿਹੜੀ ਹੈ ਇਹ ਕੁਆਰੀ ਕਾਇਆ ਹੈ ਕਰਕੇ। ਇਸ ਤਰ੍ਹਾਂ ਇਹਨੂੰ ਸੰਵਾਦ ਬੋਲਦੇ ਹਨ। ਜਿਸ ਤਰ੍ਹਾਂ ਮਹਾਰਾਜ ਨੂੰ ਉਹਨਾਂ ਨੇ ਕਿਹਾ ਮਹਾਰਾਜ ਤੁਸੀਂ ਦੱਸੋ ਧਰਤੀ ਜਿਹੜੀ ਹੈ ਧੌਲੇ ਬਲ ਦੇ ਉੱਤੇ ਟਿੱਕੀ ਹੈ ਤੇ ਤੁਸੀਂ ਮੰਨਦੇ ਕਿ ਨਹੀਂ ਮੰਨਦੇ। ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਲੇਕਿਨ ਉਹ ਧੌਲਾ ਬਲਦ ਕੌਣ ਹੈ, ਉਹ ਧਰਮ ਹੈ। ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਿੰਨਾ ਵੱਡਾ, ਬੜਾ ਪਿਆਰਾ ਸੰਵਾਦ ਕੀਤਾ, ਆਪਣੇ ਮਤ ਬਾਬਤ ਵੀ ਦੱਸ ਦਿੱਤਾ, ਕੋਈ ਝਗੜਾ ਨਹੀਂ। ਇਹਨੂੰ ਸੰਵਾਦ ਬੋਲਦੇ ਹਨ। ਸਿਆਣੇ ਜਦੋਂ ਮਿਲਦੇ ਨਾ ਪਿਆਰਿਓ, ਕੋਈ ਮਹਾਂਪੁਰਖ ਵਿਦਵਾਨ, ਕੋਈ ਚੰਗੇ ਬੰਦੇ ਪਿਆਰਿਓ ਜਦੋਂ ਮਿਲਦੇ ਉਹਨਾਂ ਦਾ ਸੰਵਾਦ ਹੁੰਦਾ। ਕੋਈ ਮੂਰਖ ਦੇ ਨਾਲ ਪਿਆਰਿਓ, ਤਾਂ ਹੀ ਤਾਂ ਕਿਹਾ ਮੂਰਖ ਸਿਉਂ ਬੋਲੇ ਝੱਖ ਮਾਰੀ। ਮੂਰਖ ਦੇ ਨਾਲ ਸੰਵਾਦ ਨਹੀਂ ਹੁੰਦਾ, ਮੂਰਖ ਸਦਾ ਵਿਵਾਦ ਕਰੇਗਾ, ਉਹ ਝਗੜਾ ਕਰੇਗਾ, ਉਹ ਤੁਹਾਡੀ ਨਹੀਂ ਸੁਣੇਗਾ। ਉਹਨੇ ਆਪਣਾ ਹੀ ਪਿਆਰਿਓ, ਉਹਨੇ ਮੇਰੀ ਆਵਾਜ਼ ਸੁਣੋ, ਉਹ ਆਪਣੀ ਗੱਲ ਕਰੀ ਜਾਣਾ। ਉਹਨੇ ਕਹਿਣਾ ਮੈਂ ਹੀ ਸਹੀ ਹਾਂ, ਮੇਰਾ ਮਤ ਸਹੀ ਹੈ, ਤੁਸੀਂ ਗਲਤ ਹੋ। ਉੱਥੇ ਪਿਆਰਿਓ ਕਦੇ ਸੰਵਾਦ ਨਹੀਂ ਹੁੰਦਾ ਹੈ। ਸੋ ਇਹ ਸੰਵਾਦ ਚੱਲ ਰਿਹਾ। ਮਹਾਰਾਜ ਨੂੰ ਕਹਿੰਦੇ ਕਿ ਦੇਖੋ ਦਾਦੂ ਸਾਹਿਬ ਜੀ ਨੇ ਵਚਨ ਕੀਤਾ ਕਿ ਦਾਦੂ ਸਮਾਂ ਵਿਚਾਰ ਕਹਿ ਕਿ ਭਾਈ ਸਮਾਂ ਜਿਹੜਾ ਕਲਯੁਗ ਦਾ ਸਮਾਂ ਇਹ ਬੜਾ ਭਿਆਨਕ ਸਮਾਂ ਹੈ, ਇਹ ਸਮੇਂ ਦੀ ਵਿਚਾਰ ਕਰਕੇ ਦੇਖੋ ਵਚਨ ਕੀ ਕਰਦੇ ਹਨ। ਦਾਦੂ ਜੀ ਨੇ ਕਿਹਾ ਮਹਾਰਾਜ ਕਿ ਕੋਈ ਨਾ, ਕਲਯੁਗ ਦਾ ਬੜਾ ਭਿਆਨਕ ਸਮਾਂ ਹੈ ਜੀ, ਕੋਈ ਤੁਹਾਨੂੰ ਢੀਮ ਇੱਟ ਪੱਥਰ ਕੋਈ ਆ ਕਰਕੇ ਮਾਰੇ ਤੇ ਹੱਥ ਜੋੜ ਕੇ ਸਿਰ ਅੱਗੇ ਕਰ ਦੇਣਾ ਚਾਹੀਦਾ ਕਿ ਲੈ ਭਾਈ ਤੂੰ ਗੁੱਸਾ ਨਾ ਹੋ, ਆਪਣੀ ਭੜਾਸ ਕੱਢ ਲੈਣਾ ਕਰ, ਮਾਰਨਾ ਹੀ ਚਾਹੁੰਦਾ ਨਾ ਤੇ ਆ ਮੇਰਾ ਸਿਰ ਅੱਗੇ ਮੈਂ ਕਰ ਦਿੱਤਾ ਤੇ ਇਹਦੇ ਉੱਤੇ ਜਿੰਨਾ ਮਾਰਨਾ ਮਾਰ ਕੇ ਜਾ। ਇਸ ਤਰ੍ਹਾਂ ਸਾਡੇ ਮਹਾਂਪੁਰਖ ਦਾਦੂ ਜੀ ਨੇ ਇਹ ਬਚਨ ਕਰਨਾ ਕੀਤਾ, ਸਾਨੂੰ ਇਹ ਸਿੱਖਿਆ ਦਿੱਤੀ ਹੈ।
1: ਚੌਪਈ ਸੁਨ ਗੁਰ ਕਹਿਓ ਤੁਮ ਹੋ ਇਮ ਬਰਨੀ।
0: ਦੇਖੋ ਸਤਿਗੁਰੂ ਮਹਾਰਾਜ ਜੀ ਕਿੰਨਾ ਪਿਆਰਾ ਦੇਖੋ ਸੰਵਾਦ ਹੋ ਰਿਹਾ। ਉਹ ਕਹਿੰਦੇ ਕਿ ਦਾਦੂ ਜੀ ਨੇ ਕਿਹਾ ਕੋਈ ਇੱਟ ਪੱਥਰ ਮਾਰੇ ਨਾ ਭਾਈ, ਉਹਦੇ ਅੱਗੇ ਸਿਰ ਕਰ ਦੇਣਾ ਚਾਹੀਦਾ, ਉਹਨੂੰ ਕਹਿਣਾ ਚਾਹੀਦਾ ਭਾਈ ਪੜਾਸ ਕੱਢ ਲੈ, ਮਾਰ ਲੈ, ਔਰ ਮਾਰਨਾ ਮਾਰ ਲੈ, ਸ਼ਾਂਤ ਹੋ ਕਰਕੇ ਚੱਲ ਜਾ। ਤੇ ਮਹਾਰਾਜ ਜੀ ਨੇ ਵਚਨ ਕੀਤਾ, ਇਹ ਤਾਂ ਦਵਾਦੂ ਜੀ ਦੀ ਮਤ ਹੈ, ਸਾਡੀ ਮਤ ਤੇ ਹੁਣ ਇਸ ਜ਼ਮਾਨੇ ਦੀ ਵਕਤੀ ਮਤ, ਜੋ ਜ਼ਮਾਨੇ ਦੇ ਤੌਰ ਤਰੀਕੇ ਜਿਹੜੇ ਹਨ ਉਸ ਮੁਤਾਬਕ ਅਸੀਂ ਤੁਹਾਨੂੰ ਆਪਣੀ ਗੁਰਮਤ ਦੱਸਦੇ ਹਾਂ।
1: ਤੇ
0: ਉਹਨਾਂ ਨੇ ਨਿਰਵਿਰਤੀ ਪਰ ਧਰਮ ਜਿਹੜਾ ਨਿਰਵਿਰਤੀ ਪਰ ਉਹਨਾਂ ਨੇ ਧਰਮ ਇਹਦਾ ਇਹ ਕਰਨਾ ਕੀਤਾ, ਤਿਆਗ ਦਿਓ ਭਾਈ ਮਾਰਨਾ ਮਾਰ ਕੇ ਚੱਲ ਜਾ, ਕੋਈ ਆਵੇ ਨਾ ਤੁਹਾਨੂੰ ਲੁੱਟਣ ਦੇ ਲਈ। ਉਹ ਸਿੱਧੀ ਜੀ ਗੱਲ ਹੈ, ਉਹਨਾਂ ਦੇ ਮਤ ਵਿੱਚ ਇਹੀ ਸੀ ਕਿ ਕੋਈ ਚੋਰ ਤੁਹਾਡੇ ਕੋਲ ਆਵੇ ਚੋਰੀ ਕਰਨ ਦੇ ਲਈ, ਉਹਨੂੰ ਬੋਲੋ ਭਾਈ ਤੂੰ ਫਿਕਰ ਨਾ ਕਰ, ਕੀ ਚਾਹੀਦਾ, ਮੈਂ ਆਪਣੇ ਬਸਤਰ ਉਤਾਰ ਕੇ ਦੇ ਦਿੰਦਾ, ਤੂੰ ਲੈ ਕੇ ਚੱਲ ਜਾ। ਇਹਨੂੰ ਨਿਵਿਰਤੀ ਪੰਥ ਬੋਲਦੇ ਹਨ, ਨਿਰਵਿਰਤੀ ਕਰਮ ਕਰਨਾ, ਤਿਆਗ ਕਰ ਦੇਣਾ, ਲੈਣਾ ਭਾਈ ਆ ਲੈ ਲੈ, ਚੱਲ ਚੱਲ ਜਾ ਕਰਕੇ। ਮਹਾਰਾਜ ਨੇ ਇਹ ਵਚਨ ਕੀਤਾ, ਤੁਹਾਡੇ ਮਤ ਦੇ ਵਿੱਚ ਨਿਰਵਿਰਤੀ ਕਰਮ ਦੱਸਿਆ ਹੈ,
1: ਜਿਨਹੋ ਕੁਕਰਮ ਹਟਾਵਨ ਕਰਨ।
0: ਲੇਕਿਨ ਪਿਆਰਿਓ ਇਹਦੇ ਨਾਲ ਕੁਕਰਮ ਨਹੀਂ ਹਟਣਗੇ, ਕੁਕਰਮਾਂ ਦਾ ਸਗੋਂ ਵਾਧਾ ਹੋਵੇਗਾ। ਕੁਕਰਮ ਪਿਆਰਿਓ ਕਦੋਂ ਵੱਧਦੇ, ਹੁਣ ਤੁਸੀਂ ਵਿਚਾਰ ਕਰੋ, ਸੰਸਾਰੀ ਰੂਪ ਦੇ ਵਿੱਚ ਵੀ ਆਪਾਂ ਵੇਖ ਸਕਦੇ ਹਾਂ, ਜਦੋਂ ਤੱਕ ਪਿਆਰਿਓ ਕੋਈ ਕੁਕਰਮਾਂ ਨੂੰ ਠੱਲ ਨਹੀਂ ਪਾਈ ਜਾਂਦੀ ਹੈ, ਕੋਈ ਕੁਕਰਮੀ ਬੰਦਾ, ਕੋਈ ਚੋਰ, ਯਾਰ, ਫਰੇਬ, ਦਗਾਬਾਜ਼ੀ ਕਰਨ ਵਾਲੇ ਨੂੰ ਸਜ਼ਾ ਨਹੀਂ ਮਿਲਦੀ ਹੈ, ਉਦੋਂ ਤੱਕ ਕੁਕਰਮ ਨਹੀਂ ਹਟਦੇ। ਇਹਦੇ ਨਾਲ ਕੁਕਰਮਾਂ ਦਾ ਵਾਧਾ ਹੋ ਜਾਂਦਾ। ਕੋਈ ਚੋਰ ਜਿਹੜਾ ਨਾ ਇਹ ਚੋਰੀ ਕਰਨ ਦੇ ਲਈ ਆਵੇ ਤੇ ਤੁਸੀਂ ਬੋਲੋ ਭਾਈ ਤੂੰ ਮੈਂ ਕਿਉਂ ਮੁਸ਼ਕਤ ਕਰਦਾ, ਆ ਲੈ ਕੇ ਚੱਲ ਜਾ, ਉਹਨੇ ਪਿਆਰੇ ਚੋਰੀ ਤੋਂ ਥੋੜ੍ਹੀ ਹਟ ਜਾਣਾ।

0: ਘਰ ਦੇ ਵਿੱਚ ਇਸ ਤਰ੍ਹਾਂ ਦੀ ਬਿਰਤੀ ਤੁਸੀਂ ਕਹਿ ਦਿਓ ਕਿ ਚਲੋ ਜੀ ਕੋਈ ਦਾਵਾ ਨਾ ਕਰੋ, ਕੋਈ ਝਗੜਾ ਨਾ ਕਰੋ, ਕੋਈ ਮਾਰਨ ਦੇ ਲਈ ਵੀ ਆਵੇ ਸਿਰ ਅੱਗੇ ਕਰ ਦਿਓ, ਆਹ ਕਰ ਦਿਓ, ਉਹ ਕਰ ਦਿਓ, ਫਿਰ ਦੇਖੋ ਕੀ ਹੋਵੇਗਾ ਪਿਆਰਿਓ। ਲੋਕਾਂ ਨੇ ਤਾਂ ਬੇਈਮਾਨਾਂ ਦਾ ਰਾਜ ਆ ਜਾਵੇਗਾ, ਉਹਨਾਂ ਨੇ ਸਭ ਖਤਮ ਕਰ ਦੇਣਾ, ਬੇਈਮਾਨੀ ਵੱਧ ਜਾਵੇਗੀ, ਗਲਤ ਕੰਮ ਜਿਹੜੇ ਬਹੁਤ ਜ਼ਿਆਦਾ ਵੱਧ ਜਾਣਗੇ।
1: ਤਿਨਕੋ ਅਪਰ ਵਿਧੀ ਸੋ ਬਰਨ,
0: ਤੇ ਇਹਨੂੰ ਫਿਰ ਜੇ ਰੋਕਣਾ ਨਾ ਤੇ ਇਹਦੇ ਲਈ ਦੂਜੀ ਮਤ ਵੀ ਧਾਰਨ ਕਰਨੀ ਪੈਂਦੀ ਹੈ ਜੋ ਇਕਦਮ ਯੋਗ ਹੈ।
1: ਦੋਹਰਾ ਦਾਦੂ ਸਮਾਂ ਵਿਚਾਰ ਕੈ ਕਲ ਕਾਲੀ ਜੈ ਭਾਈ।
0: ਦੇਖੋ ਦਾਦੂ ਜੀ ਨੇ ਬਚਨ ਕੀਤਾ, ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਮਤ ਦੱਸਦੇ ਹਨ, ਕਹਿੰਦੇ ਜੈਤ ਰਾਮ ਜੀ ਮੈਂ ਬਚਨ ਕਰ ਰਿਹਾ, ਮੈਂ ਤੁਹਾਨੂੰ ਸਿੱਖਿਆ ਦੇ ਰਿਹਾ ਹਾਂ, ਮੈਂ ਆਪਣੇ ਮਤ ਮੁਤਾਬਕ ਕਹਿ ਰਿਹਾ। ਅੱਜ ਦੇ ਜ਼ਮਾਨੇ ਦੇ ਵਿੱਚ ਦਾਦੂ ਸਮਾਂ ਵਿਚਾਰ ਕੈ ਕਲ ਕਾਲੀ ਜੈ ਪਹਾਏ, ਕਿ ਕਲਯੁਗ ਦੀ ਇਹ ਸਮੇਂ ਦੀ ਵਿਚਾਰ ਕਰਨਾ ਕਰੋ।
1: ਜੇ ਕੋ ਮਾਰੇ ਈਟ ਢੀਮ ਪਾਥਰ ਹਨਰ।
0: ਦੇਖੋ ਪਾਤਸ਼ਾਹ ਜੀ ਨੇ ਕਿੰਨਾ ਸੋਹਣਾ ਬਚਨ ਕੀਤਾ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਕੋਈ ਤੁਹਾਨੂੰ ਇੱਟ ਮਾਰੇ ਨਾ, ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਾ ਕਰੋ, ਪੱਥਰ ਦੇ ਨਾਲ। ਫਿਰ ਦੇਖੋ ਅਗਲੇ ਦੀ ਅਕਲ ਕਿਸ ਤਰ੍ਹਾਂ ਟਿਕਾਣੇ ਆਵੇਗੀ। ਹੱਥ ਜੋੜੋ, ਉਹਨੇ ਮਾਰ ਕੇ ਖਤਮ ਕਰ ਦੇਣਾ। ਕੋਈ ਤੁਹਾਡੇ ਉੱਤੇ ਚੜ ਕਰਕੇ ਆਵੇ, ਬੇਈਮਾਨੀ ਕਰੇ, ਡਾਂਗ ਲੈ ਕੇ ਖੜ ਜਾਓ, ਸ਼ਾਸਤਰ ਲੈ ਕੇ ਖੜ ਜਾਓ, ਉਹਦਾ ਹੀਆ ਨਹੀਂ ਹੋਵੇਗਾ ਪਿਆਰਿਓ, ਉਹ ਤੁਹਾਡੇ ਲਾਗੇ ਨਹੀਂ ਆਵੇਗਾ। ਜਿੰਨੇ ਬੰਦੇ ਸਖਤ ਇਹ ਹੋਣਗੇ, ਕਾਨੂੰਨ ਸਖਤ ਹੋਵੇਗਾ, ਬੰਦੇ ਸਖਤ ਹੋਣਗੇ, ਸਮੇਂ ਦੇ ਉੱਤੇ ਬੰਦਿਆਂ ਨੂੰ ਸਜਾਵਾਂ ਜਦੋਂ ਪ੍ਰਾਪਤ ਹੁੰਦੀਆਂ, ਉਸ ਵੇਲੇ ਵੇਖੋ ਪਿਆਰਿਓ ਕ੍ਰਾਈਮ ਦਾ ਦਰ ਵੀ ਬਹੁਤ ਜ਼ਿਆਦਾ ਘੱਟ ਜਾਣਾ ਹੈ। ਜਦੋਂ ਇਹ ਖੁੱਲ੍ਹਾ ਛੱਡ ਦਿਓ, ਜਿਸ ਤਰ੍ਹਾਂ ਖੁੱਲ੍ਹੇ ਸਾਂਡ ਹੁੰਦੇ ਆ ਉਹਨਾਂ ਨੂੰ ਛੱਡ ਦਿਓ, ਉਹਨਾਂ ਨੇ ਉਜਾੜਾ ਹੀ ਉਜਾੜਾ ਕਰਨਾ, ਲੇਕਿਨ ਉਹਨਾਂ ਨੂੰ ਨਥੇਲ ਪਾ ਕਰਕੇ ਬੰਨ ਕੇ ਰੱਖਣਾ ਕਰੋ, ਉਹਨਾਂ ਨੂੰ ਡੰਡ ਦਿਆ ਕਰੋ, ਅਤੇ ਫਿਰ ਦੇਖੋ ਕਿਸ ਤਰ੍ਹਾਂ ਉਹਨਾਂ ਦੀ ਅਕਲ ਟਿਕਾਣੇ ਆਉਂਦੀ ਹੈ। ਮਹਾਰਾਜ ਨੇ ਬਚਨ ਕੀਤਾ, ਸਾਡਾ ਮਤ ਹੈ ਅਸੀਂ ਕਿਹਦੇ ਉੱਤੇ ਵਾਰ ਨਹੀਂ ਕਰਦੇ ਹਾਂ, ਬੇਗੁਨਾਹ ਦੇ ਉੱਤੇ ਹੱਥ ਨਹੀਂ ਚੁੱਕਦੇ ਹਾਂ, ਲੇਕਿਨ ਕੋਈ ਸਾਡੇ ਉੱਤੇ ਆ ਕਰਕੇ ਵਾਰ ਕਰੇ, ਇੱਟ ਦੇ ਨਾਲ ਵਾਰ ਕਰੇ, ਉਹਦਾ ਜਵਾਬ ਅਸੀਂ ਪੱਥਰ ਦੇ ਨਾਲ ਦੇਵਾਂਗੇ। ਇਹਦੇ ਨਾਲ ਹੀ ਇਹ ਸਮੇਂ ਦੀ ਜਿਹੜੀ ਜ਼ਰੂਰਤ ਹੈ, ਇਹ ਕਲਯੁਗ ਦੇ ਵਿੱਚ ਇੰਝ ਹੀ ਚੱਲਣਾ ਹੈ, ਇੱਟ ਦਾ ਜਵਾਬ ਜਦੋਂ ਪੱਥਰ ਦੇ ਨਾਲ ਦਿਓ, ਅਗਲੇ ਦੀ ਅਕਲ ਟਿਕਾਣੇ ਆ ਜਾਵੇਗੀ। ਉਹਨੇ ਕਹਿਣਾ ਨਾ ਭਾਈ ਨਾ, ਆਹ ਬੰਦੇ ਬੜੇ ਖਤਰਨਾਕ ਹੈ ਭਾਈ, ਇਹਨਾਂ ਦੇ ਨਾਲ ਕੋਈ ਪੰਗਾ ਨਹੀਂ ਲੈਣਾ ਚਾਹੀਦਾ। ਗਰੀਬ ਨੂੰ ਪਿਆਰਿਓ ਹਰ ਕੋਈ ਮਸਲ ਕੇ ਚੱਲ ਜਾਂਦਾ, ਤੇ ਕੋਈ ਤਗੜਾ ਰਾਠ ਬੰਦਾ ਹੋਵੇ ਉਹਦੇ ਵੱਲ ਕੋਈ ਝਾਂਕ ਵੀ ਨਹੀਂ ਰੱਖਦਾ। ਹੁਣ ਕਈ ਬੰਦੇ ਪਿਆਰਿਓ ਵੇਖੀ ਜਾਂਦੇ, ਆਪਾਂ ਵੀ ਵੇਖਦੇ ਹਾਂ, ਝਗੜੇ ਕਰਦੇ ਰਹਿੰਦੇ ਹਨ। ਕੋਈ ਸਿੱਧਾ ਸਾਦਾ ਬੰਦਾ ਹੋਵੇ, ਉਹਨੂੰ ਗਾਲਾਂ ਕੱਢ ਕੇ ਐਂ ਉਹਨੂੰ ਫਿਰ ਦਬਾ ਘੁਸਾ ਕਰਕੇ ਚੱਲ ਜਾਂਦੇ, ਲੇਕਿਨ ਕੋਈ ਤਗੜਾ ਬੰਦਾ ਹੋਵੇ ਨਾ ਪਿਆਰਿਓ, ਉਹਦੇ ਲਾਗੋਂ ਵੀ ਲੰਘਣਾ ਨਾ ਨੀਵੀ ਪਾ ਕੇ ਜਾਂਦੇ, ਕਹਿੰਦੇ ਕਿ ਨਾ ਭਾਈ ਨਾ, ਬੜਾ ਤਗੜਾ ਬੜਾ ਖਤਰਨਾਕ ਹੈ ਭਾਈ, ਜੇ ਆਪਾਂ ਨੇ ਪੰਗਾ ਲੈ ਲਿਆ ਇਹਨੇ ਇੱਥੇ ਹੀ ਸਾਨੂੰ ਡੰਡ ਦੇ ਦੇਣਾ ਹੈ। ਉੱਥੇ ਫਿਰ ਅਕਲ ਟਿਕਾਣੇ ਆਉਂਦੀ ਹੈ। ਉਹੀ ਬੰਦਾ ਕੋਈ ਗਰੀਬ ਸਿੱਧਾ ਸਾਦਾ ਬੰਦਾ ਉਹਨੂੰ ਲਪੇਟ ਕੇ ਚੱਲ ਜਾਂਦਾ, ਤਗੜਾ ਆਵੇ ਤੇ ਉਹਦੇ ਅੱਗੇ ਝੁਕ ਜਾਂਦਾ ਹੈ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਨੇ ਬਚਨ ਕੀਤਾ ਕਿ ਭਾਈ ਪਹਿਲੇ ਕਿਹਦੇ ਨਾਲ ਪੰਗਾ ਨਾ ਲਿਓ, ਲੇਕਿਨ ਕੋਈ ਚੜ ਕਰਕੇ ਵੀ ਆਵੇ, ਕੋਈ ਤੁਹਾਡੇ ਉੱਤੇ ਹੁਜਤਾਂ ਕਰੇ, ਤੇ ਇੱਟ ਦਾ ਜਵਾਬ ਫਿਰ ਖਾਲਸੇ ਨੇ ਪੱਥਰ ਦੇ ਵਿੱਚ ਦੇਣਾ ਚਾਹੀਦਾ।
1: ਚੌਪਈ ਸੁਣ ਕਰ ਸਿੰਘ ਸਭਾਗਨ ਸਾਧੇ।
0: ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦਾ ਬਚਨ ਜਦੋਂ ਸਿੰਘਾਂ ਨੇ ਤੇ ਜੈਤ ਰਾਮ ਜੀ ਦੇ ਸਾਰੇ ਸਾਧੂਆਂ ਨੇ ਜਦੋਂ ਸੁਣਨਾ ਕੀਤਾ,
1: ਸਹੀ ਇਹ ਦੁਸ਼ਟਨ ਅਪਰਾਧ,
0: ਮਹਾਰਾਜ ਜੀ ਨੇ ਇਹੀ ਤਾਤ ਪਰ ਇੱਥੇ ਦੱਸਦੇ ਹਨ, ਅਖੀਰ ਦੇ ਵਿੱਚ ਸਿੱਟਾ ਦੱਸ ਦਿੱਤਾ। ਮਹਾਰਾਜ ਨੇ ਕਿਹਾ ਨਹਿ ਸਹੀ ਹੈ ਦੁਸ਼ਟਨ ਅਪਰਾਧੂ, ਦੁਸ਼ਟ ਜਦੋਂ ਅਪਰਾਧ ਕਰਦਾ ਨਾ ਉਹਨੂੰ ਸਹਾਰਨਾ ਨਹੀਂ ਚਾਹੀਦਾ ਹੈ। ਇਹ ਗੱਲ ਸਾਧ ਸੰਗਤ ਜੀ ਦੇਖੋ, ਇਹ ਸਾਰ ਤਤ ਮਹਾਰਾਜ ਜੀ ਦੱਸ ਰਹੇ, ਕੋਈ ਵੀ ਦੁਸ਼ਟ ਭਾਵੇਂ ਪਰਸਨਲੀ ਤੌਰ ਤੇ ਵਿਅਕਤੀਗਤ ਤੌਰ ਦੇ ਉੱਤੇ ਸਾਡੇ ਉੱਤੇ ਹਮਲਾ ਕਰੇ, ਪਰਿਵਾਰਿਕ ਰੂਪ ਦੇ ਵਿੱਚ ਹਮਲਾ ਕਰੇ, ਸਮਾਜ ਦੇ ਰੂਪ ਦੇ ਵਿੱਚ, ਧਰਮ ਦੇ ਰੂਪ ਦੇ ਵਿੱਚ, ਦੇਸ਼ ਦੇ ਰੂਪ ਦੇ ਵਿੱਚ ਸਾਡੇ ਉੱਤੇ ਹਮਲਾ ਕਰਨਾ ਕਰੇ, ਉਹਦਾ ਅਪਰਾਧ ਕਦੇ ਵੀ ਪਿਆਰਿਓ ਬਖਸ਼ਣ ਯੋਗ ਨਹੀਂ ਹੁੰਦਾ। ਉਹਦਾ ਅਪਰਾਧ ਨਾ ਆਪਾਂ ਨੂੰ ਨਹੀਂ ਚੱਲਣਾ ਚਾਹੀਦਾ। ਉਹ ਦੁਸ਼ਟ ਬੰਦਿਆਂ ਦਾ ਅਪਰਾਧ, ਜਿਹੜਾ ਅਪਰਾਧ ਦਾ ਦੰਡ ਤੁਰੰਤ ਉਹਨਾਂ ਨੂੰ ਦੇਣਾ ਚਾਹੀਦਾ, ਫਿਰ ਸਮਾਜ ਦੇ ਵਿੱਚ ਸਮਰਸਤਾ ਆਵੇਗੀ। ਸਮਾਜ ਦੇ ਵਿੱਚ ਇਹ ਸ਼ਰਾਰਤੀ ਅਨਸਰ ਜਿਹੜੇ ਹਨ ਉਹਨਾਂ ਦੇ ਦੰਦ ਖੱਟੇ ਹੋਣਗੇ, ਪਾਪ ਦਾ ਲੇਵਲ ਜਿਹੜਾ ਹੈ, ਅਤਿਆਚਾਰ ਬੁਰਾਈ ਦਾ ਲੇਵਲ ਘੱਟ ਜਾਵੇਗਾ, ਤੇ ਚੰਗੇ ਪੁਣੇ ਸਾਧ ਪੁਣੇ ਦਾ ਲੈਵਲ ਜਿਹੜਾ ਉਹ ਵੱਧ ਜਾਵੇਗਾ।
1: ਹਸੇ ਸਕਲ ਹੀ ਮੋਦ ਬੜਾ।
0: ਤੇ ਇਹ ਸੁਣ ਕਰਕੇ ਪਿਆਰਿਓ ਦੇਖੋ, ਜਦੋਂ ਮਹਾਰਾਜ ਨੇ ਬਚਨ ਕੀਤਾ, ਤੁਹਾਡਾ ਵੀ ਆਪਣੇ ਵੀ ਕਈ ਜਦੋਂ ਆਪਾਂ ਕਥਾ

0: ਹੈ ਤੁਹਾਡਾ ਵੀ ਆਪ ਮੁਹਾਰੇ ਹਾਸਾ ਨਿਕਲ ਗਿਆ ਹੋਵੇਗਾ। ਇੱਕ ਪਾਸੇ ਜੈਤ ਰਾਮ ਜੀ ਕਹਿੰਦੇ ਜੇ ਕੋ ਦਾਦੂ ਜੀ ਨੇ ਕਿਹਾ ਜੇ ਕੋ ਮਾਰੇ ਈਂਟ ਹੇਮ ਸੀਸ ਲਏ ਚੜਾਏ, ਉਹਨੂੰ ਸਿਰ ਦੇ ਉੱਤੇ ਚੜਾ ਲੈਣਾ ਚਾਹੀਦਾ। ਮਹਾਰਾਜ ਨੇ ਕਿਹਾ ਨਹੀਂ ਭਾਈ, ਉਹ ਤੁਹਾਡਾ ਮਤ ਹੈ, ਸਾਡਾ ਮਤ ਹੈ ਜੇ ਕੋ ਮਾਰੇ ਈਂਟ ਠੇਮ ਪੱਥਰ ਹਨੈ ਰਸਾਏ, ਪੱਥਰ ਦੇ ਨਾਲ ਮਾਰ ਕੇ ਸਿਰ ਭੰਨ ਦਿਓ ਉਹਦਾ, ਫਿਰ ਦੇਖੋ ਤੁਹਾਡੇ ਲਾਗੇ ਥੋੜੀ ਲੱਗੇਗਾ। ਸੁਣ ਕਰਕੇ ਸਾਰੇ ਖਿੜ ਖਿੜਾ ਕੇ ਹੱਸਣ ਲੱਗੇ।
1: ਵਾਹੋ ਵਾਹੋ ਬਚ ਕਹੇ ਸੁਣਾਏ,
0: ਸਾਰੇ ਕਹਿੰਦੇ ਹਨ ਜੈਤ ਰਾਮ ਜੀ ਦੇ ਵੀ ਸਾਧੂ, ਜੈਤ ਰਾਮ ਜੀ ਨੇ ਵੀ ਕਿਹਾ ਵਾਹ ਵਾਹ ਸਤਿਗੁਰੂ ਮਹਾਰਾਜ। ਤਾਂ ਹੀ ਤਾਂ ਆਪਾਂ ਵੀ ਕਹਿੰਦੇ ਨਾ ਪਿਆਰਿਓ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਮਹਾਰਾਜ ਵਾਹ ਹੋ, ਤੁਹਾਡੀ ਕਰਨੀ ਕਮਾਈ ਜਿਹੜੀ ਹੈ, ਤੁਹਾਡੇ ਚੋਜ ਵੀ ਜਿਹੜੇ ਨਿਆਰੇ

0: ਵਿੱਚ ਬਖਿਆਤ ਪ੍ਰਗਟ ਰੂਪ ਦੇ ਵਿੱਚ ਹੋਈ।
1: ਗੁਰੂ ਕਹਿਓ ਆਇਓ
0: ਮਹਾਰਾਜ ਜੀ ਨੇ ਵਚਨ ਕੀਤਾ ਕਿ ਦੇਖੋ ਭਾਈ ਇਹ ਕਲਯੁਗ ਦਾ ਭਿਆਨਕ ਬਹੁਤ ਬੇਈਮਾਨ ਲੋਕਾਂ ਦਾ ਸਮਾਂ ਆਇਆ। ਪਾਤਸ਼ਾਹ ਜੀ ਜਦੋਂ ਆਸਾ ਦੀ ਵਾਰ ਪੜਦੇ ਨਾ ਪਿਆਰਿਓ, ਮਹਾਰਾਜ ਨੇ ਵੀ ਕਿਹਾ ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥ ਵਾਓ। ਕਲਯੁਗ ਜਿਹੜਾ ਨਾ ਪਿਆਰਿਓ, ਇਹਦਾ ਰਥ ਜਿਹੜਾ ਹੈ ਇਹ ਅਗਨ ਦਾ ਹੈ, ਝੂਠ ਜਿਹੜਾ ਫਰੇਬ ਝੂਠ ਜਿਹੜਾ ਤੇ ਉਹ ਪਿਆਰਿਓ ਅੱਗੇ ਰਥਵਾਹ ਹੋ ਕਰਕੇ ਇਹ ਹੋਵੇਗਾ। ਮਹਾਰਾਜ ਨੇ ਵੀ ਕਿਹਾ ਨਾ ਕਲਜ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਿਨੂਰਾ ਧੀ ਜਿਨੂਰੀ ਜੋਰੂ ਜਿਨ੍ਹਾਂ ਦਾ ਸਿਕਦਾਰ। ਤੇ ਕਲਯੁਗ ਦਾ ਮਹਾਰਾਜ ਜੀ ਨੇ ਵਚਨ ਕੀਤਾ ਰੰਨਾ ਹੋਈਆਂ ਬੋਧੀਆਂ ਪੁਰਖ ਹੋਏ ਸਯਾਦ, ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ, ਸਿਫਤੀ ਸਾਰ ਨਾ ਜਾਣੀ ਸਦਾ ਵਸੈ ਸ਼ੈਤਾਨ। ਇੱਥੇ ਕਲਯੁਗ ਦੇ ਵਿੱਚ ਸ਼ੈਤਾਨ ਲੋਕ ਹੋਣਗੇ। ਸ਼ੈਤਾਨ ਦੇ ਕੋਲ ਪਿਆਰਿਓ ਹੱਥ ਜੋੜ ਕੇ ਜਾਓ, ਤੁਹਾਨੂੰ ਉਹਨੇ ਰਗੜਾ ਲਾ ਦੇਣਾ। ਡਾਂਗ ਲੈ ਕੇ ਜਾਓ ਸ਼ੈਤਾਨ ਦੇ ਕੋਲ, ਸ਼ਸਤਰ ਲੈ ਕਰਕੇ ਜਾਓ, ਕਿਸ ਤਰ੍ਹਾਂ ਫਿਰ ਸ਼ੈਤਾਨ ਭੂਤ ਉਤਰਦੇ ਹਨ, ਸ਼ੈਤਾਨ ਭੱਜਦੇ ਹਨ। ਭਾਵ ਕਿ ਕਲਯੁਗ ਦਾ ਭਿਆਨਕ ਸਮਾਂ ਹੈ। ਇੱਥੇ ਨਾ ਬੇਈਮਾਨ ਜਿਹੜਾ ਕੂੜ ਹੋਵੇ ਪ੍ਰਧਾਨ, ਮਹਾਰਾਜ ਨੇ ਕਿਹਾ ਕੂੜ ਹੋਵੇ ਪ੍ਰਧਾਨ, ਵੇ ਲਾ ਲਓ ਇਹ ਸਮਾਂ ਇਹੋ ਜਿਹਾ ਭਾਈ ਕੂੜ ਇੱਥੇ ਪ੍ਰਧਾਨ ਹੋਵੇਗਾ, ਲੇਕਿਨ ਇਹਦਾ ਮੁਕਾਬਲਾ ਕਰਨਾ ਹੱਥ ਜੋੜ ਕੇ ਨਹੀਂ। ਜਦੋਂ ਕੂੜ ਆਵੇਗਾ ਬੇਈਮਾਨ ਆਵੇਗਾ, ਜੇ ਉਹ ਆਪਣੀ ਹੱਦ ਟੱਬ ਦਾ ਵਧੀਕੀ ਕਰਦਾ ਤੇ ਉਹਦਾ ਜਵਾਬ ਇੱਟ ਦਾ ਜਵਾਬ ਪੱਥਰ ਦੇ ਨਾਲ ਦਿਓ, ਫਿਰ ਉਹਨਾਂ ਦੀ ਅਕਲ ਟਿਕਾਣੇ ਆਵੇਗੀ।
1: ਦੁਸ਼ਟਨ ਕੇ ਭਾ ਤੇਜ ਕਰਾਰਾ,
0: ਬਾਦਸ਼ਾਹ ਜੀ ਨੇ ਕਿਹਾ ਕਿ ਦੇਖੋ ਦੁਸ਼ਟਾਂ ਦਾ ਬਹੁਤ ਜ਼ਿਆਦਾ ਤੇਜ ਕਰਾਰਾ ਹੋ ਗਿਆ।
1: ਸੰਤ ਗਰੀਬ ਦੇਨ ਤਿਜ ਦੋ,
0: ਜਿਸ ਤਰ੍ਹਾਂ ਕਿ ਜਿਹੜੇ ਸਾਧੂ ਸੰਤ ਗਰੀਬ ਲੋਕ ਜਿਹੜੇ ਹਨ ਤੇ ਇਹ ਸਿੱਧੇ ਸਾਧੇ ਜਿਹੜੇ ਬੰਦੇ
1: ਅਵਗਿਆ ਮੂਰਖ,
0: ਹੁਣ ਆ ਜਿਹੜੇ ਹਨ ਦੁਸ਼ਟਾਂ ਦਾ ਰਾਜ, ਮੁਗਲਾਂ ਦਾ ਰਾਜ ਆ ਗਿਆ। ਉਹ ਪਿਆਰਿਓ ਦੇਖੋ ਸਾਧੂ ਸੰਤ ਗਰੀਬ ਜਨਤਾ ਆਮ ਜਿਹੜੇ ਹਿੰਦੂ ਜਿਹੜੇ ਉਹਨਾਂ ਨੂੰ ਤੰਗ ਕਰ ਰਹੇ ਹਨ, ਉਹਨਾਂ ਨੂੰ ਸਤਾ ਰਹੇ ਹਨ।
1: 300 ਡੰਡ ਕਰਨ ਬਣਾ,
0: ਇਹੋ ਜਿਹੇ ਬੇਈਮਾਨ ਬੰਦੇ ਗਲਤ ਬੰਦੇ ਨੂੰ ਡੰਡ ਦੇਣਾ ਹੀ ਯੋਗ ਆਉਂਦਾ। ਪਾਤਸ਼ਾਹ ਜੀ ਨੇ ਵੀ ਕਿਹਾ ਨਾ ਮੂਰਖ ਗੰਡ ਪਵੇ ਮੋਹ ਮਾਰ, ਮੂਰਖ ਬੰਦੇ ਨੂੰ ਪਿਆਰਿਓ ਜਦੋਂ ਤੱਕ ਮਾਰ ਨਹੀਂ ਪੈਂਦੀ, ਚਪੇੜਾਂ ਨਹੀਂ ਪੈਂਦੀਆਂ, ਉਦੋਂ ਤੱਕ ਉਹਦੀ ਅਕਲ ਟਿਕਾਣੇ ਨਹੀਂ ਆਉਂਦੀ ਹੈ, ਉਹ ਔਰ ਜ਼ਿਆਦਾ ਹੁਜਤਾਂ ਕਰੇਗਾ। ਜਦੋਂ ਪਿਆਰਿਓ ਉਹਦੀ ਗੱਲ ਇਹ ਕਰਦੇ ਤਾਂ ਪਿਆਰਿਓ ਗੱਲ ਬਣਦੀ ਹੈ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਦੇਖੋ ਜਿਸ ਤਰ੍ਹਾਂ ਇੱਥੇ ਬਚਨ ਆਇਆ ਕਿ ਜੈਤ ਰਾਮ ਜੀ ਨੇ ਕਿਹਾ ਸਤਿਗੁਰੂ ਮਹਾਰਾਜ ਸ਼ਿਮਾ ਧਾਰਨ ਕਰਨਾ ਚਾਹੀਦਾ, ਅਹਿੰਸਾ ਪਰਮੋ ਧਰਮ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਕਿ ਮੋਹਨ ਦਾਸ ਕਰਮਚੰਦ ਗਾਂਧੀ ਜਿਹੜੇ ਹਨ, ਚਲੋ ਲੋਕਾਂ ਨੇ ਬੜਾ ਸਤਿਕਾਰ ਦਿੱਤਾ, ਕਈ ਉਹਨਾਂ ਦੀ ਪਰਸਨੈਲਿਟੀ ਆਪਾਂ ਉਸ ਪਾਸੇ ਨਹੀਂ ਜਾਣਾ ਕਿ ਕਿਹੜਾ ਕਿਹੋ ਜਿਹਾ ਬੰਦਾ ਸੀ ਕੀ ਸੀ ਕਰਕੇ, ਲੇਕਿਨ ਜੇ ਉਹ ਜੋ ਉਹਨਾਂ ਨੇ ਗੱਲ ਕੀਤੀ ਸੀ ਮੈਂ ਉਹਦੇ ਬਾਬਤ ਬੇਨਤੀ ਕਰਾਂ। ਉਹਨੇ ਪਿਆਰੇ ਇੱਕ ਵਚਨ ਕਰਨਾ ਕੀਤਾ, ਉਹਨੇ ਕਿਹਾ ਸੀ ਸਭਾ ਦੇ ਵਿੱਚ, ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਨਾ ਸਮਝ ਦੇਸ਼ ਭਗਤ ਸਨ, ਉਹਨੇ ਹਿੰਦੀ ਵਿੱਚ ਕਿਹਾ। ਤੇ ਉਸ ਵੇਲੇ ਜਿਹੜੇ ਦਾ ਹਿੰਦੂ ਪੇਪਰ ਔਰ ਵੀ ਜਿਹੜੇ ਪੂਰਾ ਉਸ ਟਾਈਮ ਦੇ ਵਿੱਚ ਜਿਹੜੇ ਅਖਬਾਰ ਚੱਲਦੇ ਸਨ ਤੇ ਅਖਬਾਰਾਂ ਦਾ ਦੌਰ ਹੁੰਦਾ ਸੀ ਹਿੰਦੁਸਤਾਨ ਦੇ ਪ੍ਰਮੁੱਖ ਅਖਬਾਰਾਂ ਦੇ ਵਿੱਚ, ਉਹਨੇ ਇੱਕ ਆਰਟੀਕਲ ਦਿੱਤਾ ਸੀ, ਉਹਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨਾ ਸਮਝ ਦੇਸ਼ ਭਗਤ ਹੈ। ਇਹਨਾਂ ਨੇ ਮਤਲਬ ਤਰੀਕਾ ਦੇਸ਼ ਭਗਤ ਹੈ, ਮਤਲਬ ਦੇਸ਼ ਦੀ ਭਗਤੀ ਹੈ, ਦੇਸ਼ ਦੇ ਰਾਖੇ ਸਨ, ਲੇਕਿਨ ਨਾ ਸਮਝ ਸਨ। ਇਹਨਾਂ ਨੇ ਅਹਿੰਸਾ ਜਿਹੜਾ ਹੈ ਅਹਿੰਸਾ ਨੂੰ ਧਾਰਨ ਕਰਨਾ ਕੀਤਾ, ਇਹ ਸ਼ਸਤਰਧਾਰੀ ਹੋ ਕਰਕੇ ਜੰਗ ਕੀਤੇ, ਇਹ ਉਹਨਾਂ ਨੇ ਠੀਕ ਨਹੀਂ ਕੀਤਾ। ਉਹਨੇ ਜਦੋਂ ਇਹ ਵਚਨ ਕੀਤਾ ਸਾਧ ਸੰਗਤ ਜੀ, ਉਹ ਤੋਂ ਬਾਅਦ ਦੇਖੋ ਗਿਆਨੀ ਦਿੱਤ ਸਿੰਘ ਜੀ ਆਦਿਕ, ਮੈਂ ਨਾ ਭੁੱਲਦਾ ਹੋਵਾਂ ਪ੍ਰਿੰਸੀਪਲ ਗੰਗਾ ਸਿੰਘ ਜੀ, ਮਾਫ ਕਰੋ ਪ੍ਰਿੰਸੀਪਲ ਗੰਗਾ ਸਿੰਘ ਜੀ ਬਹੁਤ ਵੱਡੇ ਵਿਦਵਾਨ ਸਨ। ਉਹਨਾਂ ਨੇ ਫਿਰ ਕੀ ਕੀਤਾ ਪਿਆਰਿਓ, ਇਹਨੇ ਤਾਂ ਵਚਨ ਕਰ ਦਿੱਤਾ, ਇਹਨੇ ਕਿਹਾ ਕਿ ਮਹਾਰਾਜ ਜੀ ਦੀ ਅਵਗਿਆ ਤੌਹੀਨ ਕੀਤੀ, ਸਿੱਧਾ ਕਹਿ ਦਿੱਤਾ ਨਾ ਸਮਝ ਮੂਰਖ ਦੇਸ਼ ਭਗਤ ਸੀ ਕਰਕੇ ਗੁਰੂ ਗੋਬਿੰਦ ਸਿੰਘ ਜੀ। ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਕਈ ਵਾਰੀ ਉਹਨਾਂ ਨੂੰ ਸਮਾਂ ਮੰਗਿਆ ਮਿਲਣ ਦਾ, ਲੇਕਿਨ ਉਹ ਨਹੀਂ ਮਿਲਿਆ। ਤੇ ਉਹਨਾਂ ਨੇ ਜੁਗਤੀ ਮੁਗਤੀ ਕਰਕੇ ਨਾ ਤੇ ਗਾਂਧੀ ਨੂੰ ਉਹਨਾਂ ਨੇ ਫਿਰ ਮਿਲਣਾ ਕੀਤਾ। ਮਿਲ ਕਰਕੇ ਪਿਆਰਿਓ, ਪਹਿਲੇ ਤਾਂ ਕਿਉਂਕਿ ਪਤਾ ਸੀ ਕਿ ਮੈਂ ਇਹ ਵਿਸ਼ੇ ਦੇ ਉੱਤੇ ਜੇ ਮਿਲਣਾ ਤੇ ਉਹਨੇ ਮਿਲਣਾ ਨਹੀਂ, ਕੋਈ ਦੂਜਾ ਤੀਜਾ ਬਹਾਨਾ ਲੈ ਕਰਕੇ ਗਏ। ਉੱਥੇ ਸਭਾ ਦੇ ਵਿੱਚ ਜਦੋਂ ਗਾਂਧੀ ਦੀ ਮੁਲਾਕਾਤ ਹੋਈ ਨਾ ਪ੍ਰਿੰਸੀਪਲ ਗੰਗਾ ਸਿੰਘ ਜੀ, ਫਿਰ ਗੰਗਾ ਸਿੰਘ ਜੀ ਨੇ ਵਚਨ ਕੀਤਾ, ਕਿਹਾ ਕਿ ਗਾਂਧੀ ਕਿ ਤੁਸਾਂ ਨੇ ਵਚਨ ਕੀਤਾ ਸੀ, ਤੁਸੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨਾ ਸਮਝ ਦੇਸ਼ ਭਗਤ ਸਨ ਕਰਕੇ, ਬੋਲਿਆ ਕਿ ਨਹੀਂ? ਉਹਨੇ ਕਿਹਾ ਹਾਂ। ਬੋਲਿਆ ਮੈਂ ਮੰਨਦਾ ਵੀ ਹਾਂ। ਫਿਰ ਉਹਨੇ ਕਿਹਾ, ਪ੍ਰਿੰਸੀਪਲ ਜੀ ਨੇ ਕਿਹਾ, ਤੂੰ ਕਿਹਾ ਕਿ ਉਹਨਾਂ ਨੇ ਅਹਿੰਸਾ ਦਾ ਪਾਠ ਪੜਾਇਆ, ਸ਼ਸਤਰਾਂ ਨੂੰ ਧਾਰਨ ਕਰਨਾ ਕੀਤਾ, ਸ਼ਸਤਰਧਾਰੀ ਬਣ ਕਰਕੇ ਜੰਗ ਕੀਤੇ, ਯੁੱਧ ਕੀਤੇ ਨਹੀਂ ਕਰਨਾ ਚਾਹੀਦਾ। ਗਾਂਧੀ ਨੇ ਕਿਹਾ, ਹਾਂ ਮੈਂ ਬੋਲਿਆ ਤੇ ਮੈਂ ਇਹਦੀ ਪ੍ਰੋੜਤਾ ਵੀ ਕਰਦਾ। ਤੇ ਫਿਰ ਗੰਗਾ ਸਿੰਘ ਜੀ ਨੇ ਵਚਨ ਕੀਤਾ, ਕਿਹਾ ਇੱਕ ਗੱਲ ਤੂੰ ਦੱਸ ਕਿ ਭਾਈ ਤੁਸੀਂ ਗੀਤਾ ਨੂੰ ਮੰਨਦੇ ਕਿ ਨਹੀਂ ਮੰਨਦੇ। ਤੇ ਫਿਰ ਗਾਂਧੀ ਪਿਆਰਿਓ ਉਹ ਬਾਰ ਬਾਰ ਕਹਿੰਦੇ ਕਿ ਗੀਤਾ, ਭਾਗਵਤ ਗੀਤਾ ਜਿਹੜੀ ਹੈ ਇਹ ਮੇਰੀ ਮਾਂ ਹੈ। ਰੋਜ਼ ਗੀਤਾ ਦਾ ਪਾਠ ਕਰਿਆ ਕਰਦੇ ਸਨ, ਕਿਉਂਕਿ ਤਰਕ ਦਾ ਜਵਾਬ ਪਿਆਰਿਓ ਬੰਦੇ ਨੂੰ ਤਰਕ ਦੇ ਨਾਲ ਦੇਣਾ ਚਾਹੀਦਾ। ਉਹਨੇ ਕਿਹਾ, ਗੰਗਾ ਸਿੰਘ ਜੀ ਨੇ ਕਿਹਾ, ਤੁਸੀਂ ਗੀਤਾ ਨੂੰ ਮੰਨਦੇ ਕਿ ਨਹੀਂ ਮੰਨਦੇ? ਤੇ ਗਾਂਧੀ ਨੇ ਕਿਹਾ, ਹਾਂ ਬਈ ਮੈਂ ਮੰਨਦਾ ਹਾਂ। ਇੱਕ ਇੱਕ ਬਚਨ ਨੂੰ ਸੱਤ ਕਰਕੇ ਮੰਨਦੇ ਹੋ? ਉਹਨੇ ਕਿਹਾ, ਹਾਂ ਜੀ ਮੈਂ ਮੰਨਦਾ ਹਾਂ। ਫਿਰ ਬਚਨ ਕਰਨਾ ਕੀਤਾ, ਫਿਰ ਕਿਹਾ ਕਿ ਗੀਤਾ ਦੇ ਵਿੱਚ ਖੁਦ ਕ੍ਰਿਸ਼ਨ ਭਗਵਾਨ ਅਰਜੁਨ ਨੂੰ ਬੋਲਦੇ। ਅਰਜੁਨ ਨੇ ਪਿਆਰੇ ਉਹ ਸ਼ਾਸਤਰ ਛੱਡ ਦਿੱਤੇ ਸੀ ਨਾ, ਮਹਾਂਭਾਰਤ ਦੀ ਜੰਗ ਜਦੋਂ ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਕੌਰਵਾਂ ਦੀ ਫੌਜ, ਪਾਂਡਵਾਂ ਦੀ ਫੌਜ ਆਹਮੋ ਸਾਹਮਣੇ ਆ ਗਈ। ਆਪਣਿਆਂ ਦੇ ਨਾਲ ਜਦੋਂ ਜੰਗ ਕਰਨ ਦੀ ਵਾਰੀ ਆਈ ਤੇ ਉਸ ਵੇਲੇ ਅਰਜੁਨ ਨੇ ਗਾਂਡੀਵ ਛੱਡ ਦਿੱਤਾ, ਸ਼ਸਤਰ ਛੱਡ ਦਿੱਤੇ। ਉਹਨੇ ਕਹਿ ਦਿੱਤਾ ਕਿ ਨਹੀਂ ਕ੍ਰਿਸ਼ਨ ਜੀ, ਮੈਂ ਲੜ ਨਹੀਂ ਸਕਦਾ, ਛੱਡੋ ਪਰਾਂ, ਮੈਨੂੰ ਕੁਛ ਨਹੀਂ ਚਾਹੀਦਾ, ਮੈਂ ਜੰਗਲ ਵਿੱਚ ਚੱਲ ਜਾਵਾਂਗਾ, ਮੈਂ ਆਪਣਿਆਂ ਨੂੰ ਨਹੀਂ ਮਾਰ ਸਕਦਾ ਹਾਂ। ਉਹਨੇ ਸ਼ਸਤਰਾਂ ਦਾ ਤਿਆਗ ਕਰ ਦਿੱਤਾ ਤੇ ਗੀਤਾ ਦੀ ਆਰੰਭਤਾ ਹੀ ਪਿਆਰਿਓ ਇੱਥੋਂ ਹੁੰਦੀ ਹੈ। ਭਾਗਵਤ ਗੀਤਾ ਜੋ ਹੈ, ਕ੍ਰਿਸ਼ਨ ਭਗਵਾਨ ਜੀ ਨੇ ਜੋ ਉਚਾਰਨ ਕੀਤੀ, ਇਹ ਪਿਆਰਿਓ ਯੁੱਧ ਦੇ ਖੇਤਰ ਦੇ ਵਿੱਚ, ਕੁਰੂਕਸ਼ੇਤਰ ਦੇ ਮੈਦਾਨ ਦੇ ਵਿੱਚ ਜੰਗ ਲੱਗਿਆ ਹੋਇਆ, ਉੱਥੇ ਉਹਨੇ ਸ਼ਸਤਰ ਛੱਡ ਦਿੱਤੇ। ਫਿਰ ਕ੍ਰਿਸ਼ਨ ਭਗਵਾਨ ਜੀ ਨੇ, ਗੀਤਾ ਦੀ ਆਰੰਭਤਾ ਹੀ ਇੱਥੋਂ ਹੁੰਦੀ ਹੈ, ਕ੍ਰਿਸ਼ਨ ਭਗਵਾਨ ਨੇ ਕਿਹਾ ਕਿ ਅਰਜੁਨ ਤੂੰ ਨਪੁੰਸਕ ਹੋ ਗਿਆ, ਹਿਜੜਾ ਬਣ ਗਿਆ, ਇਹ ਨਪੁੰਸਕਤਾ ਵਾਲੇ ਤੂੰ ਕਰਮ ਕਿਉਂ ਕਰ ਰਿਹਾ? ਚੱਕ ਸ਼ਸਤਰ, ਇਹ ਬੇਈਮਾਨ ਬੰਦੇ ਹਨ, ਇਹਨਾਂ ਨੂੰ ਮਾਰਨਾ ਹੀ ਧਰਮ ਹੈ, ਜੇ ਤੂੰ ਸ਼ਸਤਰ ਨਹੀਂ ਚੱਕਦਾ ਮੈਂ ਚੱਕ ਕਰਕੇ ਤੈਨੂੰ ਡੰਡ ਦਵਾਂਗਾ। ਫਿਰ ਉਹਨੂੰ ਸਮਝਾਇਆ, ਸਾਰੀ ਭਗਵਤ ਗੀਤਾ ਦਾ ਸਾਰ ਹੀ ਇਹ ਹੈ। ਇੱਥੋਂ ਪਿਆਰਿਓ ਗੀਤਾ ਦੀ ਆਰੰਭਤਾ ਹੁੰਦੀ ਕਿ ਅਰਜੁਨ ਨੇ ਸ਼ਸਤਰ ਛੱਡ ਦਿੱਤੇ ਤੇ ਗੀਤਾ ਦੀ ਸਮਾਪਤੀ ਦੇ ਵਿੱਚ ਪਿਆਰਿਓ ਦੇਖੋ ਅਖੀਰਲੇ ਸ਼ਲੋਕ ਆਉਂਦੇ। ਇਹ ਸਭ ਗੀਤਾ ਦਾ ਉਪਦੇਸ਼ ਸੁਣ ਕਰਕੇ ਫਿਰ ਅਰਜੁਨ ਕਹਿੰਦਾ, ਭਗਵਾਨ ਤੁਸੀਂ ਸੱਤ ਬੋਲਣਾ ਕੀਤਾ, ਮੈਂ ਸ਼ਸਤਰ ਨਹੀਂ ਛੱਡਾਂਗਾ, ਮੈਂ ਸ਼ਸਤਰਧਾਰੀ ਬਣਾਂਗਾ। ਫਿਰ ਉਹਨੇ ਸ਼ਸਤਰ ਲੈ ਕਰਕੇ ਪਿਆਰਿਓ ਉਹਨੇ ਜੰਗ ਕਰਨਾ ਕੀਤਾ। ਇੰਨਾ ਵੱਡਾ ਮਹਾਭਾਰਤ ਦਾ ਜੰਗ ਹੋਇਆ ਤੇ ਮਹਾਰਾਜ ਨੇ ਵਚਨ ਕੀਤਾ। ਤੇ ਫਿਰ ਜੋ ਇੱਥੇ ਵੀ ਆਪਾਂ ਵਚਨ ਕਰਦੇ ਹਾਂ ਕਿ ਭਾਈ ਮਹਾਰਾਜ ਨੇ ਵੀ ਸ਼ਸਤਰਧਾਰੀ ਹੋਏ, ਤੇ ਉੱਥੇ ਪ੍ਰਿੰਸੀਪਲ ਜੀ ਨੇ ਵਚਨ ਕੀਤਾ, ਕਿਹਾ ਕਿ ਦੇਖ ਗਾਂਧੀ ਤੂੰ ਗੀਤਾ ਨੂੰ ਮੰਨਦਾ, ਗੀਤਾ ਦਾ ਸਾਰ ਤੱਤ ਹੀ ਇਹ ਹੈ, ਧਰਮ ਦੀ ਰੱਖਿਆ ਕਰਨ ਦੇ ਲਈ ਸ਼ਸਤਰਧਾਰੀ ਬਣਨਾ ਪੈਂਦਾ, ਤੇ ਤੂੰ ਕ੍ਰਿਸ਼ਨ ਭਗਵਾਨ ਨੂੰ ਮੰਨਦਾ ਕਿ ਨਹੀਂ ਮੰਨਦਾ? ਕਹਿੰਦਾ ਜੀ ਸਾਰੇ ਦੇਵਤਿਆਂ ਨੂੰ ਮੰਨਦਾ। ਤੇ ਵੇਖ ਕ੍ਰਿਸ਼ਨ ਭਗਵਾਨ ਦੇ ਕੋਲ ਤੇ ਉਹਨਾਂ ਦੀ ਇੱਕ ਇਹਦੇ ਵਿੱਚ ਭੁਜਾ ਦੇ ਵਿੱਚ ਸੁਦਰਸ਼ਨ ਚੱਕਰ ਹੈ, ਗਾਂਡੀਵ ਹੈ, ਕਿਰਪਾਨ ਹੈ, ਸਾਰੇ ਸ਼ਸਤਰ ਹਨ। ਰਾਮ ਚੰਦਰ ਜੀ ਨੂੰ ਮੰਨਦਾ ਕਿ ਨਹੀਂ ਮੰਨਦਾ? ਉਹਨੇ ਕਿਹਾ ਹਾਂ ਜੀ ਮੈਂ ਮੰਨਦਾ ਹਾਂ, ਉਹ ਵੀ ਤਾਂ ਸ਼ਸਤਰਧਾਰੀ ਹਨ। ਇੱਕ ਵੀ ਤਸਵੀਰ ਜਾਂ ਮੂਰਤੀ ਦਿਖਾ ਜਿਹਦੇ ਵਿੱਚ ਤੇਰੇ ਭਗਵਾਨ ਜਿਹੜੇ ਹਨ ਇਹ ਜਿਹੜੇ ਅਵਤਾਰੀ ਪੁਰਸ਼ਾਂ ਨੇ ਸ਼ਸਤਰਾਂ ਨੂੰ ਧਾਰਨ ਨਹੀਂ ਕਰਨਾ ਕੀਤਾ। ਉਹਦੀ ਅਕਲ ਟਿਕਾਣੇ ਆ ਗਈ ਤੇ ਗਾਂਧੀ ਨੇ ਪਿਆਰੇ ਉਹ ਆਪ ਫਿਰ ਮਾਫ਼ੀ ਮੰਗੀ, ਕਹਿਣ ਲੱਗਾ ਕਿ ਪ੍ਰਿੰਸੀਪਲ ਸਾਹਿਬ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਆ, ਮੈਨੂੰ ਨਹੀਂ ਬੋਲਣਾ ਚਾਹੀਦਾ। ਤੇ ਪਿਆਰਿਓ ਆਹ ਦੇਖੋ ਇਹ ਇਤਿਹਾਸ ਹੈ, ਤੇ ਕਿਹਾ ਕਿ ਮੈਨੂੰ ਨਹੀਂ ਬੋਲਣਾ ਚਾਹੀਦਾ, ਮੇਰੇ ਤੋਂ ਗਲਤੀ ਹੋਈ। ਤੇ ਫਿਰ ਪ੍ਰਿੰਸੀਪਲ ਸਾਹਿਬ ਜੀ ਕਹਿਣ ਲੱਗੇ, ਤੇ ਗਲਤੀ ਜਿੱਥੇ ਕੀਤੀ ਨਾ ਮਾਫ਼ੀ ਵੀ ਤੂੰ ਉੱਥੇ ਮੰਗਣਾ ਕਰ, ਇਸ ਤਰ੍ਹਾਂ ਨਹੀਂ ਕਿ ਤੂੰ ਗਲਤੀ ਉੱਥੇ ਕੀਤੀ ਮਾਫ਼ੀ ਇੱਥੇ ਮੰਗ ਰਿਹਾ, ਅਖਬਾਰਾਂ ਦੇ ਵਿੱਚ ਤੂੰਨੇ ਪਾਇਆ ਸੀ ਉਹੀ ਅਖਬਾਰਾਂ ਦੇ ਵਿੱਚ, ਤੇ ਤੂੰ ਆਪਣਾ ਆਰਟੀਕਲ ਦੁਬਾਰਾ ਇੱਕ ਛਾਪ ਤੇ ਬੋਲ, ਮੇਰੇ ਤੋਂ ਉਸ ਵੇਲੇ ਗਲਤੀ ਹੋਈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਮਝਦਾਰ ਦੇਸ਼ ਭਗਤ ਸਨ, ਉਸ ਵੇਲੇ ਸ਼ਸਤਰਾਂ ਦੀ ਹਿੰਸਾ ਦੀ ਲੋੜ ਸੀ ਕਰਕੇ। ਤੇ ਪਿਆਰਿਓ ਆਹ ਜਿਹੜਾ ਵਚਨ ਹੋਇਆ ਸੀ ਨਾ, ਉਹ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਸੀ, ਇੱਕ ਤਾਂ ਇਹ ਗੱਲ ਹੋਈ, ਤੇ ਜਦੋਂ ਇਹਨੇ ਗਾਂਧੀ ਨੇ ਇੰਝ ਬੋਲਣਾ ਕੀਤਾ, ਮਹਾਰਾਜ ਜੀ ਦੇ ਸ਼ਾਨ ਦੇ ਖਿਲਾਫ ਗੁਸਤਾਖੀ ਕੀਤੀ। ਇੱਕ ਪਿਆਰਿਓ ਗੁਰੂ ਕਾ ਸਿੰਘ ਸੀ, ਫੌਜ ਦੇ ਵਿੱਚ ਬਹੁਤ ਵੱਡਾ ਅਫਸਰ ਸੀ, ਤੇ ਇਸ ਤਰ੍ਹਾਂ ਕੋਈ ਕਾਨਫਰੰਸ ਸੀ ਤੇ ਇੱਕ ਸਿੰਘ ਜਿਹੜਾ ਵੱਡਾ ਅਫਸਰ, ਇਹਨੇ ਮਹਾਰਾਜ ਜੀ ਦੀ ਇਸ ਤਰ੍ਹਾਂ ਜਦੋਂ ਬੇਅਦਬੀ ਕੀਤੀ, ਤੇ ਇੱਕ ਦਿਨ ਪਿਆਰਿਓ ਗਾਂਧੀ ਇਸ ਤਰ੍ਹਾਂ ਕਿੱਥੇ ਬੋਲ ਰਹੇ ਸਨ, ਉਹ ਸਿੰਘ ਅਫਸਰ ਖੜ ਕੇ ਉਹਨੇ ਇੱਕ ਵੱਟ ਕੇ ਗਾਂਧੀ ਨੂੰ ਚਪੇੜ ਮਾਰੀ ਸੀ, ਵੱਟ ਕੇ ਚਪੇੜ ਮਾਰੀ। ਉਹਨੇ ਕਿਹਾ ਕਿ ਕਿਉਂ ਮਾਰਿਆ ਭਾਈ? ਕਹਿਣ ਲੱਗਾ ਤੇ ਕਿ ਤੂੰ ਨੇ ਕਿਉਂ ਗੁਰੂ ਸਾਹਿਬ ਦੀ ਅਵਗਿਆ ਕੀਤੀ, ਬੇਅਦਬੀ ਕਰਨੀ ਕੀਤੀ, ਗੁਸਤਾਖੀ ਕੀਤੀ, ਤਾਂ ਤੈਨੂੰ ਇਹ ਮੈਨੇ ਸਜ਼ਾ ਦਿੱਤੀ ਹੈ। ਦੁਬਾਰਾ ਮਹਾਰਾਜ ਜੀ ਦੀ ਸ਼ਾਨ ਦੇ ਵਿੱਚ ਕਦੇ ਗੁਸਤਾਖੀ ਨਹੀਂ ਕਰਨੀ, ਨਹੀਂ ਤਾਂ ਖਾਲਸੇ ਨੇ ਤੈਨੂੰ ਨਹੀਂ ਛੱਡਣਾ ਹੈ। ਇਸ ਤਰ੍ਹਾਂ ਸਾਧ ਸੰਗਤ ਜੀ, ਦੇਖੋ ਸਤਿਗੁਰੂ ਮਹਾਰਾਜ ਜੀ ਨੇ ਇਹੀ ਸਾਨੂੰ ਸਮਝਾਇਆ, ਇਹੀ ਵਚਨ ਕੀਤਾ ਕਿ ਭਾਈ ਜੇ ਆਪਾਂ ਪਾਪ ਨੂੰ, ਜਿਹੜਾ ਅਤਿਆਚਾਰ ਗਲਤ ਕੰਮ ਨੂੰ ਨਹੀਂ ਰੋਕਦੇ ਹਾਂ, ਤੇ ਇਹ ਬਿਮਾਰੀ ਬਹੁਤ ਜ਼ਿਆਦਾ ਵੱਧ ਜਾਵੇਗੀ, ਫਿਰ ਧਰਮ ਦੀ ਹਾਨੀ ਹੋ ਜਾਵੇਗੀ।
1: ਧਰਨੀ ਛਿਮਾ ਨਹੀਂ ਨਿਭਾਵੇ,
0: ਜੇ ਕਿਉਂਕਿ ਕੋਈ ਚੰਗਾ ਬੰਦਾ, ਸਾਧ ਬੰਦਾ ਆਵੇ, ਉਹਨੂੰ ਛਿਮਾ ਕਰੋ, ਚੰਗੀ ਗੱਲ ਹੈ। ਬੇਈਮਾਨ ਬੰਦਾ, ਅਪਰਾਧੀ ਬੰਦਾ, ਗੁਨਾਹਗਾਰ ਬੰਦਾ, ਜਿਹੜਾ ਉਹਨੂੰ ਛਿਮਾ ਕਰਨਾ ਤੇ ਉਸ ਤੋਂ ਵੱਡਾ ਗੁਨਾਹ ਕਰਨਾ ਹੋ ਜਾਂਦਾ। ਉਹਨੇ ਤਾਂ ਗੁਨਾਹ ਕੀਤਾ, ਇੱਕ ਗੁਨਾਹਗਾਰ ਨੇ ਪਿਆਰੇ ਉਹ ਗੁਨਾਹ ਕੀਤਾ, ਬਹੁਤ ਵੱਡਾ ਕ੍ਰਾਈਮ ਕੀਤਾ, ਤੇ ਉਹ ਤੁਹਾਡੇ ਅੱਗੇ ਉਹ ਕਹਿੰਦਾ ਜੀ ਮੈਨੂੰ ਮਾਫ ਕਰ ਦਿਓ। ਜੇ ਤੁਸੀਂ ਸਿਆਣੇ ਹੋ, ਜੇ ਕਿਸੇ ਨੇ ਪਿਆਰਿਓ ਉਹਦੀ ਗੱਲਬਾਤ ਵਿੱਚ ਆ ਕਰਕੇ ਉਹਨੂੰ ਮਾਫ ਕਰ ਦਿੱਤਾ, ਸਿਆਣੇ ਕਹਿੰਦੇ ਉਹਨੇ ਜਿਹੜਾ ਅਪਰਾਧ ਕੀਤਾ ਉਸ ਤੋਂ ਕਈ ਗੁਣਾ ਵੱਡਾ ਅਪਰਾਧ ਇਹਨੇ ਕਰ ਦਿੱਤਾ।

0: ਭਾਈ ਇਹਦਾ ਇਹਦੇ ਨਾਲ ਆਪਣਾ ਤੇਜ ਦਿਖਾਉਣ ਦੇ ਲਈ, ਇਹ ਉਹਨਾਂ ਨੂੰ ਦਮਖਮ ਦਿਖਾਉਣ ਦੇ ਲਈ ਕਿ ਭਾਈ ਪ੍ਰੇਮ ਨਾਲ ਆਵੇਗਾ। ਆ ਗੁਰੂ ਘਰ ਦੇ ਵਿੱਚ ਲੰਗਰ ਵੀ ਚੱਲ ਰਿਹਾ ਤੇ ਜੇ ਸ਼ਾਸਤਰ ਲੈ ਕਰਕੇ ਆਵੇਗਾ ਤੇ ਫਿਰ ਅਸੀਂ ਫਿਰ ਤਲਵਾਰ ਵੀ ਪਕੜ ਕੇ ਬੈਠੇ ਹੋਏ ਹਾਂ। ਇਹੀ ਪਿਆਰੀ ਉਹ ਸਿਧਾਂਤ ਜੋ ਆਪਾਂ ਰੋਜ਼ ਪੜ੍ਹਦੇ ਹਾਂ, ਮਹਾਰਾਜ ਜੀ ਦੇ ਪਾਵਨ ਬੋਲ ਹਨ, ਦੇਗ ਤੇਗ ਜਗ ਮੈਂ ਦਉ ਚੱਲੈ ਰਾਖ ਆਪ ਮੋਹੇ ਅਵਰ ਨਾ ਦਲੈ। ਜੋ ਸਾਡਾ ਜੈਕਾਰਾ ਹੈ ਨਾ, ਆਪਾਂ ਰੋਜ਼ ਜੈਕਾਰਾ ਛੱਡਦੇ ਹਾਂ ਦੇਗ ਤੇਗ ਫਤਿਹ ਕਰਕੇ। ਦੇਗ ਦਾ ਮਤਲਬ ਪਿਆਰਿਓ ਇਹਦਾ ਸੰਬੰਧ ਪਿਆਰ ਦੇ ਨਾਲ ਹੈ, ਭੋਜਨ ਦੇ ਨਾਲ ਹੈ। ਜਿਹਦੇ ਨਾਲ ਪਿਆਰ ਹੁੰਦਾ, ਜਿਹਦੇ ਨਾਲ ਆਪਾਂ ਬੜਾ ਪਿਆਰ ਕਰਦੇ ਹਾਂ, ਉਹ ਜਦੋਂ ਆਵੇ ਨਾ ਆਪਾਂ ਕਹਿੰਦੇ ਆਓ ਜੀ ਬੈਠੋ, ਪ੍ਰਸ਼ਾਦਾ ਛਕੋ, ਜਲ ਪਾਨ ਛਕੋ, ਉਹਨਾਂ ਨੂੰ ਭੋਜਨ ਦਿੰਦੇ ਹਾਂ। ਕੋਈ ਪਿਆਰਿਓ ਚੜ ਕਰਕੇ ਆਵੇ ਤੁਹਾਨੂੰ ਮਾਰਨ ਦੇ ਲਈ ਆਵੇ, ਫਿਰ ਬੰਦਾ ਭੋਜਨ ਲੈ ਕਰਕੇ ਨਹੀਂ ਜਾਂਦਾ, ਫਿਰ ਸ਼ਾਸਤਰ ਲੈ ਕਰਕੇ ਜਾਂਦਾ। ਗੁਰੂ ਘਰ ਦੇ ਵਿੱਚ ਦੋਵੇਂ ਹਨ ਪਿਆਰਿਓ, ਯਾਦ ਰੱਖਣਾ ਚਾਹੀਦਾ। ਸਿੱਖਾਂ ਦੇ ਕੋਲ ਵੀ ਜਿਹੜਾ ਵੀ ਗੁਰੂ ਕਾ ਪਿਆਰਾ ਭਾਵਨਾ ਵਾਲਾ ਸਿੱਖ, ਉਹਦੇ ਕੋਲ ਦੇਗ ਅਤੇ ਤੇਗ ਦੀ ਜੈ ਜੈਕਾਰ ਹੈ। ਉਹਦੇ ਕੋਲ ਪ੍ਰੇਮ ਦੇ ਨਾਲ ਜਾਓ, ਉਹਨੇ ਜੀ ਸੱਦ ਕੇ ਤੁਹਾਨੂੰ ਭੋਜਨ ਛਕਾਉਣਾ, ਆਪਣੇ ਵਿੱਚ ਜਜ਼ਬ ਕਰਨਾ, ਬੜਾ ਸਤਿਕਾਰ ਕਰੇਗਾ। ਚੱਲ ਕਰਕੇ ਜਾਓ ਤੇ ਉਹ ਪਿਆਰਿਓ ਤੁਹਾਨੂੰ ਦੇਗ ਦੇਵੇਗਾ। ਜੇ ਚੜ ਕਰਕੇ ਜਾਓ ਤੇ ਉਹਨੇ ਤੇਗ ਦੇ ਨਾਲ ਤੁਹਾਡਾ ਮੁਕਾਬਲਾ ਕਰਨਾ, ਤੁਹਾਨੂੰ ਝਟਕਾਉਣਾ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਗੁਰੂ ਘਰ ਦੇ ਵਿੱਚ ਦੇਗ ਤੇਗ ਜਗ ਮੈਂ ਦੋ ਚੱਲੈ। ਅੱਜ ਵੀ ਪਿਆਰਿਓ ਦੇਖੋ ਤੇ ਦੇਗ ਜਿਹੜੀ ਹੈ ਵਾਰ ਵਾਰ ਗੁਰੂ ਕੇ ਲੰਗਰਾਂ ਵਿੱਚ ਦੇਗ ਖੁੱਲ੍ਹੇ ਭੰਡਾਰੇ ਵਰਤ ਰਹੇ। ਪ੍ਰੇਮ ਦੇ ਨਾਲ ਆਓ, ਗੱਫਾ ਪਾਣੀ ਛਕੋ, ਲੇਕਿਨ ਚੜ ਕਰਕੇ ਆਓਗੇ, ਅੰਦਰ ਸ਼ਾਸਤਰ ਵੀ ਰੱਖਿਆ ਕੋਈ ਸਜਾਉਣ ਦੇ ਲਈ ਨਹੀਂ, ਫਿਰ ਕੋਈ ਚੜ ਕਰਕੇ ਆਇਆ ਉਹਨੂੰ ਝਟਕਾਉਣ ਦੇ ਲਈ, ਇਹਦੀ ਧਾਰ ਦੇ ਵਿੱਚੋਂ ਲੰਘਾਉਣ ਦੇ ਲਈ। ਪਾਤਸ਼ਾਹ ਜੀ ਨੇ ਕਿਹਾ ਕਲਯੁਗ ਦਾ ਭਿਆਨਕ ਸਮਾਂ ਹੈ ਭਾਈ, ਤਾਂ ਹੀ ਜੇ ਤੁਸੀਂ ਪਰਿਪੂਰਨ ਹੋ ਗਏ ਚੜ੍ਹਦੀ ਕਲਾ ਵਿੱਚ, ਸਮੇਂ ਦੇ ਅਨੁਸਾਰ ਚਲੋਗੇ, ਤਾਂ ਹੀ ਜਿਹੜਾ ਨਾ ਇਹ ਇਹ ਕਲਯੁਗ ਦੇ ਸਮੇਂ ਦੇ ਵਿੱਚ ਬਣ ਕੇ ਆਵੇਗਾ।
1: ਜੀਤੇ ਹੱਥ ਚਿੰਤਾ ਬਿਸਰਾਵੇ,
0: ਨਹੀਂ ਤਾਂ ਫਿਰ ਕੀ ਹੋਵੇਗਾ। ਤੇ ਆ ਜਿਹੜੇ ਲੋਕ ਜਿਹੜੇ ਹਨ, ਇਹਨਾਂ ਨੇ ਬਹੁਤ ਜ਼ਿਆਦਾ ਵਧੀਕੀ ਕਰ ਦੇਣੀ ਹੈ, ਬਹੁਤ ਇਹਨਾਂ ਨੇ ਗਲਤ ਕੰਮ ਕਰਨੇ ਹਨ।
1: ਸ਼ੁੱਧ ਬੁੱਧ ਸਹਤ ਭਲੇ ਗੁਣ
0: ਸਾਰੇ, ਇਸ ਕਰਕੇ ਭਾਈ ਆਪਣੀ ਸ਼ੁੱਧ ਬੁੱਧ ਦੇ ਨਾਲ, ਸਮਝਦਾਰੀ ਦੇ ਨਾਲ,
1: ਕਲਯੁਗ ਨਿਰਵਾਰੇ,
0: ਜੇ ਕਲਯੁਗ ਨਿਰਵਾਰੇ ਜਿਹੜਾ ਮਨੁੱਖ ਹੁੰਦਾ ਨਾ, ਸਤਿਗੁਰੂ ਮਹਾਰਾਜ ਨੇ ਵੀ ਕਿਹਾ ਨਾ ਪਿਆਰੀਓ, ਸਭ ਤੋਂ ਵੱਡੀ ਦਾਤ, ਇੱਕ ਕੀਮਤੀ ਜਿਹਨੂੰ ਮਾਸਟਰ ਕੀ ਆਪਾਂ ਬੋਲਦੇ ਹਾਂ, ਮਹਾਰਾਜ ਜੀ ਨੇ ਜੋ ਬਚਨ ਕੀਤਾ, ਕਿਉਂਕਿ ਖਾਲਸਾ ਪਿਆਰਿਓ ਇੱਕ ਨਿਯਮ ਹੁੰਦੇ ਮਰਿਆਦਾ ਹੁੰਦੀ ਹੈ, ਲੇਕਿਨ ਕਈ ਵਾਰੀ ਕਈ ਨਿਯਮ ਕਈ ਮਰਿਆਦਾ ਜਦੋਂ ਨਹੀਂ ਚੱਲੇ, ਮਹਾਰਾਜ ਨੇ ਬਚਨ ਕੀਤਾ ਵਕਤ ਵਿਚਾਰੈ ਸੋ ਬੰਦਾ ਹੋਏ। ਫਿਰ ਪਿਆਰਿਓ ਵਕਤ ਦੀ ਵਿਚਾਰ ਕਰਨੀ ਚਾਹੀਦੀ ਹੈ, ਵਕਤ ਦੀ ਨਜ਼ਾਕਤ ਨੂੰ ਸਮਝਣਾ ਚਾਹੀਦਾ, ਵਕਤ ਤੁਹਾਨੂੰ ਕੀ ਬੋਲਦਾ। ਜੇ ਵਕਤ ਦੇ ਅਨੁਸਾਰ ਨਹੀਂ ਚੱਲੋਗੇ ਤੇ ਪਿਆਰਿਓ ਕੰਮ ਖਰਾਬ ਹੋ ਜਾਂਦਾ ਹੈ। ਸੋ ਮਹਾਰਾਜ ਜੀ ਨੇ ਜੋ ਬਚਨ ਕੀਤਾ ਪਿਆਰਿਓ, ਮੈਂ ਸਾਖੀ ਆਪ ਨੂੰ ਸਰਵਣ ਕਰਾਵਾਂ। ਜਦੋਂ ਉੱਚ ਸ਼ਰੀਫ ਦੇ ਪੀਰ ਬਣ ਕਰਕੇ ਗੁਰੂ ਮਹਾਰਾਜ ਜੀ ਨਿਕਲ ਰਹੇ ਸਨ, ਉਸ ਵੇਲੇ ਪਿਆਰਿਓ ਤੁਰਕਾਂ ਨੇ ਘੇਰਾ ਪਾ ਲਿਆ। ਅੱਜ ਵੀ ਉਹ ਪਾਵਨ ਅਸਥਾਨ ਮਾਸ਼ੀਵਾੜੇ ਸਾਹਿਬ ਤੋਂ ਬਾਹਰ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਇਹ ਕੁਛ ਪ੍ਰਨਾਂਗ ਦੇ ਉੱਤੇ ਕੁਛ ਕਿਲੋਮੀਟਰ ਦੂਰ ਦੇ ਉੱਤੇ ਹੈ। ਉੱਥੇ ਪਿਆਰਿਓ ਤੁਰਕਾਂ ਦਾ ਘੇਰਾ ਸੀ, ਰੋਕ ਲਿਆ ਗਿਆ ਤੇ ਫਿਰ ਰੋਕ ਕਰਕੇ ਕਹਿੰਦੇ ਕਿ ਭਾਈ ਕਿਹਦੀ ਸ਼ਨਾਖਤ ਅਸੀਂ ਕਰਾਉਣੀ ਹੈ ਤਾਂ ਤੁਹਾਨੂੰ ਅੱਗੇ ਜਾਣ ਦੇਣਾ। ਉੱਥੇ ਰੋਕ ਕਰਕੇ ਫਿਰ ਕਹਿੰਦੇ ਕਿ ਜੀ ਅਸੀਂ ਖਾਣਾ ਤਿਆਰ ਕੀਤਾ ਤੇ ਤੁਸੀਂ ਸਾਡੇ ਨਾਲ ਭੋਜਨ ਛਕੋ। ਤੇ ਉਹਨਾਂ ਨੇ ਕਹਿ ਦਿੱਤਾ ਪਿਆਰਿਆਂ ਨੇ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ ਨੇ, ਭਾਈ ਮਾਨ ਸਿੰਘ ਜੀ ਨੇ, ਗਨੀ ਖਾਂ, ਨਬੀ ਖਾਂ ਜੀ ਸਨ, ਚਲੋ ਉਹ ਤਾਂ ਮੁਸਲਮਾਨ ਸੀ। ਤੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਭੋਜਨ ਸਾਡੇ ਨਾਲ ਛਕਣਾ। ਔਰ ਇੱਕ ਗੱਲ ਪਿਆਰਿਓ, ਉਹ ਪਰਖ ਕਰਨਾ ਚਾਹੁੰਦੇ ਸੀ ਕਿ ਸਾਡਾ ਭੋਜਨ ਖਾਂਦੇ ਕਿ ਨਹੀਂ ਖਾਂਦੇ। ਤਾਂ ਹੀ ਤਾਂ ਉਹਨਾਂ ਨੇ ਕਿਹਾ, ਕਿਉਂਕਿ ਮੁਸਲਮਾਨ ਜਿਹੜਾ ਨਾ ਪਿਆਰਿਓ, ਉਹ ਜਿੱਥੇ ਵੀ ਨਾ ਧਾਰਮਿਕ ਸਮਾਗਮ ਹੋਵੇ ਉਹ ਇੱਕ ਦੂਜੇ ਦਾ ਬੜਾ ਜੂਠਾ ਖਾਂਦੇ। ਅੱਜ ਵੀ ਜਦੋਂ ਉਹਨਾਂ ਦੀਆਂ ਮਸੀਤਾਂ ਦੇ ਵਿੱਚ ਕਈ ਥਾਵਾਂ 'ਤੇ ਦੇਖੋ, ਉਹਨੂੰ ਦਸਤਰਖਾਨਾ ਬੋਲਦੇ, ਉੱਥੇ ਰੱਖ ਲੈਂਦੇ, ਇੱਕੋ ਥਾਲ ਵਿੱਚ ਸਾਰੇ ਬੈਠ ਕੇ ਖਾਂਦੇ ਹਨ। ਮਹਾਰਾਜ ਨੇ ਤਾਂ ਮਹਾਰਾਜ ਜੀ ਦੇ ਲਈ ਵੀ ਕਿਹਾ ਅਤੇ ਮਹਾਰਾਜ ਨੇ ਫਿਰ ਕਹਿ ਦਿੱਤਾ ਕਿ ਭਾਈ ਅਸੀਂ ਤਾਂ ਸਦਾ ਵਰਤ ਰਹਿੰਦੇ ਹਾਂ, ਇੱਕ ਵਾਰੀ ਜਿਹੜਾ ਸਵੇਰੇ ਥੋੜ੍ਹਾ ਕੁ ਭੋਜਨ ਛਕ ਲਿਆ ਉਹ ਤੋਂ ਬਾਅਦ ਅਸੀਂ ਛਕਦੇ ਨਹੀਂ। ਚਲੋ ਮਹਾਰਾਜ ਦੀ ਗੱਲ ਹੋਈ, ਸਿੰਘਾਂ ਦੀ ਵਾਰੀ ਆਈ ਅਤੇ ਉਹਨਾਂ ਨੇ ਕਿਹਾ ਮਹਾਰਾਜ ਇਹਨਾਂ ਨੂੰ ਤਾਂ ਭੋਜਨ ਛਕਾਓ। ਅਤੇ ਫਿਰ ਉਹ ਸਿੰਘ ਕਹਿਣ ਲੱਗੇ ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਕਿਹਾ ਸਤਿਗੁਰੂ ਮਹਾਰਾਜ ਤੁਰਕਾਂ ਦਾ ਜੂਠਾ ਕਿਸ ਤਰ੍ਹਾਂ ਉਹਨਾਂ ਦੀ ਥਾਲ ਵਿੱਚ ਉਹਨਾਂ ਦਾ ਭੋਜਨ ਖਾਵਾਂਗੇ। ਮਹਾਰਾਜ ਨੇ ਇਹੀ ਬਚਨ ਕੀਤਾ, ਖਾਲਸਾ ਜੀਓ ਵਕਤ ਵਿਚਾਰੈ ਸੋ ਬੰਦਾ ਹੋਏ, ਵਕਤ ਦੀ ਵਿਚਾਰ ਕਰਨਾ ਕਰੋ। ਜੇ ਵਿਚਾਰ ਨਹੀਂ ਕੀਤੀ ਨਾ, ਇਹਨਾਂ ਨੇ ਇਹਨਾਂ ਨੂੰ ਸ਼ੱਕ ਪੈ ਜਾਣਾ, ਇਹਨਾਂ ਨੇ ਤੁਹਾਨੂੰ ਮਾਰ ਦੇਣਾ, ਖਤਮ ਕਰ ਦੇਣਾ। ਇਹਨਾਂ ਨੇ ਕਹਿਣਾ ਕਿ ਭਾਈ ਤੁਸੀਂ ਆਖ ਦੇਣਾ, ਕਿਉਂਕਿ ਉਸ ਵੇਲੇ ਸਾਰਿਆਂ ਨੇ ਮੁਸਲਮਾਨਾਂ ਦਾ ਭੇਸ ਧਾਰਨ ਕਰਨਾ ਕੀਤਾ। ਗੁਰੂ ਮਹਾਰਾਜ ਜੀ ਵੀ ਉੱਚ ਸ਼ਰੀਫ ਦੇ ਪੀਰ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਮਾਨ ਸਿੰਘ ਜੀ, ਇਹ ਵੀ ਉੱਚ ਸ਼ਰੀਫ ਦੇ ਪੀਰ ਇਹ ਬਣ ਗਏ ਸਨ, ਕਿਉਂਕਿ ਇਸਲਾਮੀ ਭੇਖ ਧਾਰਨ ਕੀਤਾ ਹੈ। ਤੇ ਹੁਣ ਜੇ ਆਪਾਂ ਇਹਨਾਂ ਦੇ ਨਾਲ ਤੁਸੀਂ ਭੋਜਨ ਨਹੀਂ ਛਕਦੇ, ਇਹਨਾਂ ਨੂੰ ਸ਼ੱਕ ਪੈ ਜਾਣਾ, ਇਹਨਾਂ ਨੇ ਗ੍ਰਿਫਤਾਰ ਕਰਕੇ ਨਾ ਸਾਰਿਆਂ ਨੂੰ ਇਹਨੇ ਖਤਮ ਕਰ ਦੇਣਾ, ਵਕਤ ਦੀ ਨਜ਼ਾਕਤ ਨੂੰ ਸਮਝੋ। ਮਹਾਰਾਜ ਨੇ ਉਸ ਵੇਲੇ ਬਚਨ ਕੀਤਾ, ਚਲੋ ਇੱਕ ਕੰਮ ਕਰੋ, ਤੁਸੀਂ ਜਦੋਂ ਭੋਜਨ ਛਕਣਾ ਨਾ, ਉਸ ਵੇਲੇ ਮਨ ਹੀ ਮਨ ਮੂਲ ਮੰਤਰ ਦਾ ਜਾਪ ਕਰੋ ਤੇ ਉਹਨੂੰ ਕਿਰਪਾਨ ਭੇਟ ਕਰਨਾ ਕਰੋ, ਉਹ ਭੋਜਨ ਦੇ ਵਿੱਚ ਕਿਰਪਾਨ ਭੇਟ ਕਰੋ। ਤੇ ਇਸ ਤਰ੍ਹਾਂ ਹੀ ਕੀਤਾ ਗਿਆ। ਜਦੋਂ ਭੋਜਨ ਦਾ ਥਾਲ ਲਿਆਉਣਾ ਕੀਤਾ, ਉਹ ਤੁਰਕੜੇ ਵੀ ਜਿਹੜੇ ਨਾਲ ਬੈਠ ਗਏ ਤੇ ਇਹਨਾਂ ਨੇ ਗੁਰਮੁਖਾਂ ਨੇ ਪਿਆਰਿਓ ਆਪਣੀ ਕਿਰਪਾਨ ਕੱਢ ਕਰਕੇ ਕਮਰ ਕੱਸੇ ਦੇ ਵਿੱਚੋਂ ਛੋਟਾ ਖੰਜਰ ਕੱਢ ਕੇ ਅੰਦਰ ਖਾਤੇ ਮੂਲ ਮੰਤਰ ਦਾ ਜਾਪ ਕੀਤਾ। ਤੇ ਜਿਸ ਤਰ੍ਹਾਂ ਆਪਾਂ ਕਿਰਪਾਨ ਭੇਟ ਕਰਦੇ ਹਾਂ, ਇਸ ਤਰ੍ਹਾਂ ਕਿਰਪਾਨ ਭੇਟ ਕੀਤਾ। ਉਹਨਾਂ ਤੁਰਕਾਂ ਨੇ ਕਿਹਾ ਕਿ ਆਹ ਕੀ ਕਰ ਰਹੇ ਹੋ ਤੁਸੀਂ? ਤੇ ਤੁਰੰਤ ਜਵਾਬ ਦਿੱਤਾ, ਤੁਸੀਂ ਮੱਕੇ ਨਹੀਂ ਗਏ? ਕਹਿਣ ਲੱਗੇ ਗਏ ਸੀ ਜੀ, 3-4 ਸਾਲ ਹੋ ਗਏ। ਓਹੋ, ਲੇਟ ਹੋ ਗਿਆ। ਹੁਣ ਦੇਖੋ ਉੱਥੋਂ ਦੇ ਜਿਹੜੇ ਮੌਲਵੀ ਕਾਜੀ ਸਾਹਿਬ ਵੱਡੇ ਜਿਹੜੇ ਹਨ, ਉਹਨਾਂ ਨੇ ਇਹ ਆਦੇਸ਼ ਜਾਰੀ ਕਰਨਾ ਕੀਤਾ, ਕਿਹਾ ਕਿ ਜਦੋਂ ਵੀ ਭੋਜਨ ਕਰਨਾ ਨਾ ਭਾਈ, ਤੇ ਦਰੂਦ ਪੜਨ ਤੋਂ ਪਹਿਲਾਂ ਤੇ ਨਾਲ ਕਿਰਪਾਨ ਇਹ ਸ਼ਸਤਰ ਨੂੰ ਭੇਟ ਕਰਨਾ ਚਾਹੀਦਾ, ਇਹਦੇ ਵਿੱਚ ਫੇਰਨਾ ਚਾਹੀਦਾ, ਕਰਦ ਫੇਰਨੀ ਚਾਹੀਦੀ ਹੈ। ਇਹ ਮਰਿਆਦਾ ਹੁਣੇ ਉੱਥੋਂ ਲਾਗੂ ਹੋਈ। ਕਹਿਣ ਲੱਗੇ ਅੱਛਾ ਜੀ, ਸਾਨੂੰ ਨਹੀਂ ਪਤਾ, ਅਸੀਂ ਵੀ ਇੰਜ ਕਰਾਂਗੇ। ਮੂਲ ਮੰਤਰ ਦਾ ਜਾਪ ਕਰਕੇ ਪਿਆਰਿਓ ਕਿਰਪਾਨ ਭੇਟ ਕੀਤਾ। ਗੁਰੂ ਘਰ ਦਾ ਨਾਮ ਵੀ ਗੁਰਦੁਆਰਾ ਕਿਰਪਾਨ ਭੇਟ ਸਾਹਿਬ ਹੈ। ਮਹਾਰਾਜ ਨੇ ਇਹੀ ਜੁਗਤ ਦੱਸੀ, ਕਿਹਾ ਵਕਤ ਵਿਚਾਰੋ ਭਾਈ, ਜੇ ਵਕਤ ਦੇ ਅਨੁਸਾਰ ਨਹੀਂ ਚੱਲੋਗੇ ਕੰਮ ਬਹੁਤ ਖਰਾਬ ਹੋਣਾ ਹੈ, ਕਿਉਂਕਿ ਆਪਾਂ ਨੇ ਅੱਗੇ ਮਾਰ ਕੇ ਮਾਰਨੇ। ਜੇ ਇਹ ਛੋਟੀਆਂ ਗੱਲਾਂ ਵਿੱਚ ਅੜ ਗਏ, ਖੜ ਗਏ ਤੇ ਆਪਾਂ ਅੱਗੇ ਨਹੀਂ ਵੱਧ ਸਕਦੇ, ਇੱਥੇ ਇਹਨਾਂ ਨੇ ਸਾਨੂੰ ਪਕੜ ਕੇ ਖਤਮ ਕਰ ਦੇਣਾ, ਸ਼ਹੀਦ ਕਰ ਦੇਣਾ।
1: ਰਹੇ ਸ਼ਸਤਰ ਸਿਮ ਰਹੇ ਸਤਨਾਮ।
0: ਤੇ ਅੱਗੇ ਪਾਤਸ਼ਾਹ ਜੀ ਬਚਨ ਕਰਦੇ ਕਿ ਭਾਈ ਕਿ ਸਿਰਫ ਇਹ ਨਹੀਂ, ਇਹ ਵੀ ਸਾਧ ਸੰਗਤ ਜੀ ਸਿੱਖਾਂ ਨੂੰ ਚਾਹੀਦਾ, ਕੰਨ ਖੋਲ ਕਰਕੇ ਸਾਨੂੰ ਇਹ ਗੱਲ ਨੂੰ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਕਿ ਸਿਰਫ ਸ਼ਸਤਰ ਧਾਰੀ ਨਹੀਂ ਭਾਈ, ਜੇ ਆਪਾਂ ਸ਼ਸਤਰ ਧਾਰੀ ਹਾਂ, ਇਹਦੇ ਨਾਲ ਮਹਾਰਾਜ ਜੀ ਨੇ ਕਿਹਾ ਤੇ ਪਰਮਾਤਮਾ ਦਾ ਨਾਮ ਵੀ ਜਪਣਾ ਹੈ। ਪਾਤਸ਼ਾਹ ਜੀ ਨੇ ਕਿਹਾ ਕਿ ਸਤਨਾਮ ਸ਼੍ਰੀ ਵਾਹਿਗੁਰੂ ਦਾ ਜਾਪ ਕਰੋ, ਬਾਣੀ ਦਾ ਜਾਪ ਕਰੋ, ਇਹਦੇ ਨਾਲ ਬੈਲੈਂਸ ਹੋਵੇਗਾ। ਸ਼ਸਤਰਧਾਰੀ ਬਣਨਾ ਇਹ ਨਹੀਂ ਕਿ ਸ਼ਸਤਰ ਲੈ ਕਰਕੇ ਨਿਰਦਈ ਬਣ ਗਏ, ਜਿਹਨੂੰ ਮਰਜ਼ੀ ਮਾਰੀ ਜਾਓ, ਉਹਨਾਂ ਨੂੰ ਚਟਕਾਈ ਜਾਓ, ਉਹਨਾਂ ਨੂੰ ਖਤਮ ਕਰੋ, ਕ੍ਰਾਈਮ ਕਰੋ ਤੇ ਬੋਲੋ ਕਿ ਅਸ ਕਿਰਪਾਨ ਖੰਡੋ ਖੜਕ ਤੁਬਰ ਤਬਰ ਅਰ ਤੀਰ ਸੈਫ ਸਰੋਹੀ ਸੈਤੀ ਯਹ ਹਮਾਰੇ ਪੀਰ। ਠੀਕ ਹੈ, ਪੀਰ ਹੈ, ਲੇਕਿਨ ਪੀਰ ਦੀ ਥਾਂ ਪਿਆਰਿਓ ਉਹਦੀ ਉਹ ਜਿਹੜੇ ਪੀਰ ਹੁੰਦੇ ਸਤਿਕਾਰਯੋਗ ਚੀਜ਼ਾਂ, ਉਹਨਾਂ ਦੀ ਵਰਤੋਂ ਕਰਨੀ ਹੈ, ਉਹਨਾਂ ਦੀ ਦੁਰਵਰਤੋਂ ਕਦੇ ਨਹੀਂ ਕਰਨੀ ਹੈ। ਇਸ ਕਰਕੇ ਦੇਖੋ ਪਹਿਲੇ ਮਰਿਆਦਾ ਹੁੰਦੀ ਸੀ ਪਿਆਰਿਓ, ਕਿਹਨੇ ਸ਼ਸਤਰਧਾਰੀ ਬਣਨਾ ਨਾ, ਤੇ ਉਹ ਤੋਂ ਪਹਿਲੇ ਉਹਨੂੰ ਪਿਆਰਿਓ ਬਹੁਤ ਸਿਮਰਨ ਕਰਾਇਆ ਜਾਂਦਾ, ਬਾਣੀ ਪੜਾਈ ਜਾਂਦੀ ਸੀ। ਮਹਾਂਪੁਰਖ ਕਿਹਾ ਕਰਦੇ ਪਹਿਲੇ ਦੀ ਮਰਿਆਦਾ ਕਿ ਸ਼ਸਤਰ ਧਾਰਨ ਕਰਨ ਤੋਂ ਪਹਿਲਾਂ ਪਿਆਰਿਓ ਰੋਜ਼ ਬਾਣੀ ਦਾ ਜਾਪ ਕਰਨਾ, ਤਾਂ ਜਾ ਕਰਕੇ ਬੈਲੈਂਸ ਆਵੇਗਾ, ਨਹੀਂ ਤਾਂ ਸ਼ਸਤਰ ਲੈ ਕਰਕੇ ਬੰਦਾ ਅਪਰਾਧੀ ਬਣ ਜਾਵੇਗਾ, ਨਿਰਦਈ ਬਣ ਜਾਵੇਗਾ। ਮਹਾਰਾਜ ਨੇ ਖਾਲਸੇ ਨੂੰ ਨਿਰਦਈ ਨਹੀਂ ਬਣਾਇਆ, ਮਹਾਰਾਜ ਜੀ ਨੇ ਪਹਿਲੇ ਖਾਲਸੇ ਨੂੰ ਸੰਤ ਬਣਾਇਆ ਹੈ। ਸੰਤ ਦੀ ਪਰਿਭਾਸ਼ਾ ਨਾਮ ਜਪਣਾ, ਬਾਣੀ ਪੜ੍ਹਨੀ, ਸਿਪਾਹੀ ਦੀ ਪਰਿਭਾਸ਼ਾ ਹੁੰਦੀ ਹੈ ਸ਼ਸਤਰਧਾਰੀ ਬਣਨਾ, ਦੋਵਾਂ ਦਾ ਸੁਮੇਲ ਹੈ, ਪਹਿਲੇ ਸੰਤ ਉਹ ਤੋਂ ਬਾਅਦ ਸਿਪਾਹੀ। ਇਸ ਕਰਕੇ ਯਾਦ ਰੱਖਣਾ ਕਰੋ, ਜਦੋਂ ਆਪਾਂ ਸ਼ਸਤਰ ਸਜਾਉਂਦੇ ਹਾਂ, ਇਹਦੇ ਨਾਲ ਕਦੇ ਵੀ ਕਿਹਦੇ ਉੱਤੇ ਅਤਿਆਚਾਰ ਦੁਰਾਚਾਰ ਨਹੀਂ ਕਰਨਾ ਚਾਹੀਦਾ। ਤੇ ਸੱਚ ਜਾਣੋ, ਜਿਹੜਾ ਨਾਮ ਬਾਣੀ ਦਾ ਜਾਪ ਕਰਦਾ ਹੈ, ਜੋ ਸਿਮਰਨ ਸਾਧਨਾ ਕਰਦਾ, ਇਹੋ ਜਿਹਾ ਬੰਦਾ ਜਦੋਂ ਸ਼ਸਤਰ ਰੱਖਦਾ, ਉਹਦੇ ਸ਼ਸਤਰ ਫਿਰ ਉਹਦੀ ਤਲਵਾਰ ਤਲਵਾਰ ਨਹੀਂ, ਉਹਦੀ ਤਲਵਾਰ ਕਿਰਪਾਨ ਬਣ ਜਾਂਦੀ ਹੈ।
1: ਧਰਮ ਧਰਹੇ ਪਹੁੰਚੇ ਸੁਰ ਧਾਮੂ।
0: ਤੇ ਫਿਰ ਧਰਮ ਦੇ ਲਈ ਸ਼ਸਤਰ ਨੂੰ ਚੱਕਣਾ ਚਾਹੀਦਾ, ਅਧਰਮ ਦੇ ਲਈ ਨਹੀਂ। अधर्म वधाउण दे लई नहीं, अधर्म नूं रोकण दे लई ते धर्म दा प्रचार करन दे लई, गऊ गरीब दी राखी करन दे लई शास्त्र लै करके शास्त्रां दे नाल जालमां दे नाल टाकरा करना चाहीदा।
1: इस कारण ते पंथ उपाय
0: महाराज जी ने कहा जैत राम जी यही कारण है, ताही ता असी तीसर पंथ चलायो वड गुनी गहेरा, बड़ा गंभीर ते बहुत गुणवान तीसर पंथ खालसा पंथ जड़ा है, एदी असाने स्थापना करनी कीती है, एनु प्रगट करना कीता।
1: आयुध रस वीर
0: ते ए आयुध शास्त्र दे करके ते पहले बाणी ते बाणे दा धारनी जड़ा है, पहले शास्त्र फिर शास्त्र दा धारनी बना करके असी खालसे नु मुकम्मल करना कीता। जड़ा प्यारे एक पैर तो जड़ा है ए हो जावे लंगड़ा हो जावे ते ओ बंदा जड़ा है ओ रफ्तार नहीं चल सकदा, दोए पैर कट जानते ओ ता बंदा बैठ ही गया, दो पैर पैरे पूरे चाहिदे हन, लूला बंदा भी प्यारियो ओ रफ्तार नहीं पकड़ सकदा। इस करके ए मर्यादा जड़ी इना दी ए लूलियां दी सी, लेकिन सतगुरु महाराज जी ने जो मर्यादा जड़ी ए दोवां नू बेस दिता, एक ता बाणी ते दूजा बाणा, एक शास्त्र ते दूजा शास्त्र, एदे नाल फिर संसार दे विच लोक परलोक दे विच कदम ताल करदियां होया गुरु का सिख दरगाह नू सचखंड नू जांदा।
1: वचन बिलास करे इतिहास
0: ते देखो ए वचन बिलास बड़े प्यार दे नाल, कोई झगड़ा नहीं आपस दे विच संवाद होया है,
1: रखे दुह दिश सुन संवाद,
0: ए दोवां दा संवाद सुन करके उना दे सेवक ते गुरु के सिख बहुत ज्यादा प्रसन्न होए हन।
1: साध जैत कर जो
0: उस वेले महंत जैत राम जी ने हाथ जोड़ के वचन कीता,
1: आज देखते ले हो
0: कहण लगे सतगुरु महाराज आप जी आए हो, असी तुहाडी सेवा तुहानू प्रसाद।

0: ਦੱਸਿਆ ਕਿ ਜਿਹੜਾ ਵੀ ਇੱਥੇ ਆਵੇ ਭਾਈ ਉਹਨਾਂ ਨੂੰ ਰਜਾ ਕਰਕੇ ਪ੍ਰਸ਼ਾਦਾ ਪਾਣੀ ਛਕਾ ਕਰਕੇ ਭੇਜਣਾ ਕਰੋ। ਅੱਜ ਵੀ ਪਿਆਰਿਓ ਕਈ ਗੁਰਮੁਖ ਪਿਆਰਿਆਂ ਨੇ ਥਾਂ ਤੇ ਦਰਸ਼ਨ ਕੀਤੇ, ਉਹ ਦੱਸਦੇ ਹਨ ਵੱਡੇ ਵੱਡੇ ਪਤੀਲੇ ਅੱਜ ਵੀ ਜਿਹੜੇ ਦਾਦੂ ਸਾਹਿਬ ਜੀ ਦੇ ਵੇਲੇ ਦੇ ਜਾਂ ਪੁਰਾਤਨ ਜਿਹੜੇ ਪਏ ਹੋਏ ਹਨ, ਅੱਜ ਵੀ ਖੁੱਲ੍ਹੇ ਭੰਡਾਰੇ ਜਿਹੜੇ ਹਨ ਕਿਹਾ ਜਾਂਦਾ ਉੱਥੇ ਚੱਲਦੇ ਹਨ। ਜਿਹੜਾ ਵੀ ਆਇਆ ਗਿਆ ਉਹਨਾਂ ਨੂੰ ਭੋਜਨ ਛਕਾਇਆ ਜਾਂਦਾ। ਇਸ ਕਰਕੇ ਮਹਾਰਾਜ ਸਾਡੀ ਸ਼ਰਧਾ ਸਾਡੀ ਭਾਵਨਾ ਹੈ, ਅਸੀਂ ਬੇਨਤੀ ਕਰਦੇ ਹਾਂ, ਅਸੀਂ ਆਪ ਜੀ ਨੂੰ ਭੋਜਨ ਛਕਾਉਣਾ ਚਾਹੁੰਦੇ ਹਾਂ। ਕਿਰਪਾ ਕਰੋ ਸਤਿਗੁਰੂ ਮਹਾਰਾਜ ਆਪ ਜੀ ਪੂਰੇ ਦਲ ਬਲ ਦੇ ਨਾਲ, ਇਸ ਤਰ੍ਹਾਂ ਨਹੀਂ ਕਿ ਸਿਰਫ ਆਪ ਜੀ ਨੂੰ, ਜਾਂ ਕਈ ਵਾਰੀ ਕਈ ਕਹਿੰਦੇ ਨਾ ਕਿ ਇੰਨਿਆਂ ਨੂੰ ਤਾਂ ਨਹੀਂ ਛਕਾ ਸਕਦੇ ਹਾਂ, ਪੰਜ ਸੱਤ ਬੰਦੇ ਆ ਜਾਓ। ਇਹ ਨਹੀਂ ਮਹਾਰਾਜ, ਜਿੰਨਾ ਤੁਹਾਡਾ ਦਲ ਤੁਹਾਡੀ ਸੰਗਤ ਸਾਰਿਆਂ ਨੂੰ ਅਸਾਂ ਨੇ ਭੋਜਨ ਛਕਾਉਣਾ।
1: ਸ਼੍ਰੀ ਪ੍ਰਭ ਜੀ ਸੁਣ ਕੇ
0: ਕਰਕੇ ਸਤਿਗੁਰੂ ਮਹਾਰਾਜ ਉਹ ਪਰਚਾ ਪਾਉਣ ਲੱਗੇ ਮੁਸਕੁਰਾ ਕਰਕੇ,
1: ਪਤਿਆਵਨ ਹਿਤ ਤਾਹੇ ਅਲਾਏ।
0: ਉਹਦਾ ਪਤਿਆਵਾ ਲੈਣ ਦੇ ਲਈ ਇਹਨਾਂ ਦੇ ਅੰਦਰ ਭਾਵਨਾ ਹੈ ਕਿ ਨਹੀਂ, ਤੇ ਵੇਖਣ ਦੇ ਲਈ ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ।
1: ਮੇਰੇ ਸੰਗ ਬਾਜ ਬਹੁਤੇ,
0: ਮਹਾਰਾਜ ਜੀ ਨੇ ਕਿਹਾ ਕਿ ਜੈਤ ਰਾਮ ਜੀ, ਤੇ ਸਿਰਫ ਸਾਨੂੰ ਭੋਜਨ ਛਕਾਉਣਾ, ਸਾਡੇ ਕੋਲ ਪਸ਼ੂ ਵੀ ਹਨ, ਪੰਛੀ ਵੀ, ਸ਼ਿਕਾਰੀ ਕੁੱਤੇ ਆਦਿਕ ਵੀ ਹਨ, ਤੇ ਖਾਸ ਕਰਕੇ ਬਾਜ ਆਦਿਕ

0: ਜੀ ਨੇ ਕਿਹਾ ਕਿ ਪਹਿਲੇ ਤੁਸੀਂ ਨਾ ਸਾਡੇ ਬਾਜਾਂ ਨੂੰ ਇਹ ਬਾਜਾਂ ਨੂੰ ਤੁਸੀਂ ਤ੍ਰਿਪਤ ਕਰਨਾ ਕਰੋ,
1: ਪਾਛੇ ਹਮ ਹੋ ਦੇਖ ਕਹਿ
0: ਦੀਜੈ। ਉਹ ਤੋਂ ਬਾਅਦ ਦੇਖੋ ਪਹਿਲੇ ਉਹ ਵਿਚਾਰੇ ਮਾਸੂਮ ਜਾਨਵਰ ਉਹ ਬੋਲ ਵੀ ਨਹੀਂ ਸਕਦੇ, ਉਹਨਾਂ ਨੂੰ ਉਹਨਾਂ ਦਾ ਭੋਜਨ ਦਿਓ, ਮਾਸ ਆਦਿਕ ਦਾ ਸੇਵਨ ਕਰਾਓ, ਉਹ ਤੋਂ ਬਾਅਦ ਫਿਰ ਸਾਨੂੰ ਭੋਜਨ ਕਰਾਇਓ।
1: ਸੁਨਤ ਸਾਧ ਉਪਜੀ ਦੁਚਿਤਾਈ,
0: ਹੁਣ ਸੁਣ ਕਰਕੇ ਸਾਧ ਦੇ ਮਨ ਦੇ ਵਿੱਚ ਦੁਚਿਤਾਈ ਆ ਗਈ।
1: ਇਹੋ ਅਨਬਣ ਕੈਸੇ ਬਣਾਈ,
0: ਉਹਨਾਂ ਦੇ ਮਨ ਵਿੱਚ ਆਇਆ ਕਿ ਇਹ ਅਨਬਣਤਾ ਵਾਲੀ ਗੱਲ ਹੈ, ਕਿਸ ਤਰ੍ਹਾਂ ਬਣ ਕੇ ਆਵੇਗੀ।
1: ਧਰਮ ਅਹਿੰਸ ਸਦਾ ਹਮ,
0: ਕਿਉਂਕਿ ਸਾਡਾ ਧਰਮ ਤਾਂ ਅਹਿੰਸਾਵਾਦੀ ਹੈ, ਅਸੀਂ ਕਿਸੇ ਨੂੰ ਮਾਰਦੇ ਨਹੀਂ, ਕਿਸੇ ਦਾ ਕਤਲ ਨਹੀਂ ਕਰਦੇ, ਜੀਵ ਦੀ ਹੱਤਿਆ ਨਹੀਂ ਕਰਦੇ। ਤੇ ਬਾਜ ਜਿਹੜਾ ਪਿਆਰਿਓ, ਆਪਾਂ ਕਹਿੰਦੇ ਨਾ ਬਾਜ ਮਾਸਾਹਾਰੀ ਜੀਵ ਹੈ, ਇਹਨੂੰ ਮੈਂ ਮਾਸ ਕਿਸ ਤਰ੍ਹਾਂ ਖਿਲਾਵਾਂ?
1: ਬਾਜ ਮਾਸ ਬਿਨ ਤ੍ਰਿਪਤ,
0: ਤੇ ਮਾਸ ਤੋਂ ਬਗੈਰ ਬਾਜ ਕਦੇ ਤ੍ਰਿਪਤ ਨਹੀਂ ਹੋ ਸਕਦਾ।
1: ਸਤਿਗੁਰ ਵੀ ਜਾਣਦੇ,
0: ਤੇ ਇਹਨਾਂ ਨੂੰ ਪਤਾ ਸੀ ਕਿ ਮਹਾਰਾਜ ਨੂੰ ਪਤਾ ਹੈ ਕਿ ਇਹ ਭਾਈ ਅਹਿੰਸਾਵਾਦੀਆਂ ਦਾ ਡੇਰਾ ਹੈ, ਇੱਥੇ ਤਾਂ ਮਾਸ ਦੀ ਗੱਲ ਵੀ ਨਹੀਂ ਹੁੰਦੀ ਹੈ। ਫਿਰ ਵੀ ਸਤਿਗੁਰੂ ਮਹਾਰਾਜ ਜੀ ਨੇ ਇੱਕ ਗੱਲਾਂ ਬਾਤਾਂ ਇਸ਼ਾਰਿਆਂ ਵਿੱਚ ਕਹਿ ਦਿੱਤਾ ਕਿ ਭਾਈ ਸਾਡੇ ਪੰਖੇਰੂਆਂ ਨੂੰ ਆ ਬਾਜ ਉਹਨਾਂ ਨੂੰ ਮਾਸ ਦਾ ਸੇਵਨ ਕਰਾਓ, ਫਿਰ ਅਸੀਂ ਭੋਜਨ ਕਰਾਂਗੇ। ਉਹ ਸਮਝ ਗਏ ਕਿ ਇਹਦੇ ਵਿੱਚ ਗੁਰੂ ਮਹਾਰਾਜ ਜੀ ਦੀ ਕੋਈ ਰਮਜ ਹੈ, ਮਹਾਰਾਜ ਜੀ ਕੋਈ ਸਾਡੀ

0: ਸੀ ਉਹ ਸਮਝਦਾਰ ਉਹਨਾਂ ਨੇ ਇਸ਼ਾਰਾ ਸਮਝ ਲਿਆ ਤੇ ਬਚਨ ਕੀਤੋ ਨੇ
1: ਰਾਵਰ ਬਾਜਨ ਬ੍ਰਿੰਦ ਆਕਾਰੀ।
0: ਦੇਖੋ ਸਾਧ ਸੰਗਤ ਜੀ, ਇੰਨਾ ਵੱਡਾ ਮਹਾਂਤ ਹੈ, ਕੋਈ ਛੋਟਾ ਮੋਟਾ ਵਿਅਕਤੀ ਨਹੀਂ, ਧਰਮ ਗੁਰੂ ਹੈ। ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਜੈਤ ਰਾਮ ਜੀ ਨੂੰ ਮੰਨਦੇ ਹਨ ਤੇ ਜੈਤ ਰਾਮ ਜੀ ਦੇਖੋ ਕੀ ਬਚਨ ਕਰਦੇ। ਕਹਿਣ ਲੱਗੇ ਮਹਾਰਾਜ, ਤੁਹਾਡੇ ਜਿਹੜੇ ਬਾਜ ਜੋ ਹਨ,
1: ਆਜ ਕਰੇ ਹਮ ਬਿਨੈ ਉਚਾਰੀ।
0: ਕਹਿੰਦੇ ਕਿ ਸਤਿਗੁਰੂ ਮਹਾਰਾਜ, ਆਪ ਜੀ ਸਾਨੂੰ ਦੱਸੋ ਉਹ ਆਪ ਜੀ ਦੇ ਬਾਜ ਕਿੱਥੇ। ਮੈਂ ਉਹਨਾਂ ਬਾਜਾਂ ਦੇ ਅੱਗੇ ਜਾ ਕਰਕੇ ਹੱਥ ਜੋੜ ਕਰਕੇ ਬਾਜਾਂ ਦੇ ਅੱਗੇ ਬੇਨਤੀ ਕਰਾਂਗਾ।
1: ਸਾਧਨ ਕੀ ਸੋ ਮਰਜ਼ੀ ਮਨ ਹੈ।
0: ਮੈਨੂੰ ਪਤਾ ਕਿ ਜਿਹੜੇ ਸਾਧੂ ਸੰਤ ਹੁੰਦੇ ਭਾਵਨਾ ਵਾਲੇ, ਉਹਨਾਂ ਦੀ ਬੇਨਤੀ ਆਪ ਜੀ ਦੇ ਪਸ਼ੂ ਜਿਹੜੇ ਪਸ਼ੂ ਪੰਛੀ ਉਹ ਵੀ ਕਬੂਲ ਕਰ ਲੈਂਦੇ ਹਨ।
1: ਜੁਆਰ ਬਾਕੁਰੀ ਖਾਨ
0: ਤੇ ਅਸੀਂ ਬੇਨਤੀ ਕਰਾਂਗੇ ਕਿ ਬਾਜੋ ਮਹਾਂਪੁਰਖੋ, ਚੰਗੀ ਕਿਸਮਤ ਵਾਲੇ ਹੋ, ਸਤਿਗੁਰੂ ਮਹਾਰਾਜ ਜੀ ਦੇ ਨਾਲ ਰਹਿੰਦੇ ਹੋ, ਕਿ ਅੱਜ ਦੇਖੋ ਤੁਸੀਂ ਸਾਧੂਆਂ ਦੇ ਅਹਿੰਸਾਵਾਦੀਆਂ ਦੇ ਡੇਰੇ ਵਿੱਚ, ਬਾਬਾ ਦਾਦੂ ਜੀ ਦੇ ਡੇਰੇ ਵਿੱਚ ਆਏ, ਅੱਜ ਤਾਂ ਤੁਹਾਨੂੰ ਇੱਥੇ ਮਾਸ ਦਾ ਸੇਵਨ ਨਹੀਂ ਹੋਵੇਗਾ। ਕਿਰਪਾ ਕਰੋ, ਜਵਾਰ ਬਾਕੁਰੀ ਆਦਿਕ ਜੋ ਅਸੀਂ ਦੇਵਾਂਗੇ, ਰੁੱਖਾ ਮਿੱਸਾ ਜਿਹੜਾ ਜਿਹੜਾ ਸਾਤਵਿਕ ਭੋਜਨ ਜਿਹੜਾ ਉਹ ਦੇਵਾਂਗੇ, ਤੁਸੀਂ ਉਹੀ ਛਕਣਾ ਕਰੋ।
1: ਅੰਨ ਸੰਗ ਤ੍ਰਿਪਤਾਵੋ ਸਾਰੇ।
0: ਉਹਨਾਂ ਨੂੰ ਬੇਨਤੀ ਕਰਕੇ, ਉਹਨਾਂ ਨੂੰ ਅੱਜ ਅੰਨ ਖਵਾ ਕਰਕੇ ਅਸੀਂ ਤ੍ਰਿਪਤ ਕਰਨਾ ਹੈ।
1: ਔਰ ਲੀਜੀਏ ਆਪ ਆਹਾਰ।
0: ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਆਪ ਜੀ ਪ੍ਰਸ਼ਾਦਾ ਛਕਣਾ ਕਰੋ।
1: ਸੁਣਤ ਸਾਧ ਤੇ ਗੁਰੂ
0: ਸੁਣ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕੀਤਾ
1: ਵੀ ਮਨ ਹੈ ਕਰੇ ਆਹਾਰ।
0: ਕਹਿਣ ਲੱਗੇ ਠੀਕ ਹੈ ਭਾਈ, ਦੇਖੋ ਭਾਵਨਾ ਹੀ ਹੈ ਨਾ। ਜੇ ਕੋਈ ਪਿਆਰੇ ਰੁੱਖਾ ਬੰਦਾ ਹੁੰਦਾ ਤੇ ਉਹਨੇ ਸਿੱਧਾ ਕਹਿ ਦੇਣਾ, ਮਹਾਰਾਜ ਉਹਨਾਂ ਨੂੰ ਅਸੀਂ ਮਾਸ ਗੂਸ ਨਹੀਂ ਖਵਾਉਣਾ, ਕੋਈ ਨਹੀਂ ਰਹਿਣ ਦਿਓ, ਤੁਸੀਂ ਤੁਹਾਨੂੰ ਵੀ ਪ੍ਰਸ਼ਾਦਾ ਨਹੀਂ ਛਕਾਉਣਾ, ਸਿੱਧੀ ਜੀ ਗੱਲ ਇਹੀ ਹੁੰਦੀ ਨਾ। ਲੇਕਿਨ ਭਾਵਨਾ ਦੇ ਵਿੱਚ ਸਨ। ਕਹਿਣ ਲੱਗੇ ਮਹਾਰਾਜ, ਤੁਹਾਡੇ ਬਾਜਾਂ ਦੇ ਅੱਗੇ ਬੇਨਤੀ ਕਰਾਂਗੇ, ਅਰੁੱਖਾ ਮਿਸਾ ਭੋਜਨ ਜਵਾਰ ਬਾਕਰੀ ਉਹਨਾਂ ਨੂੰ ਖਵਾਵਾਂਗੇ, ਫਿਰ ਆਪ ਜੀ ਨੂੰ ਖਵਾਵਾਂਗੇ। ਮਹਾਰਾਜ ਨੇ ਕਿਹਾ ਠੀਕ ਹੈ ਭਾਈ।
1: ਸੁਣ ਕੇ ਸਾਥ ਗਏ,
0: ਸੁਣ ਕਰਕੇ ਸਾਥ

0: ਸਾਧ ਸੰਗਤ ਜੀ ਗੁਰੂ ਕੇ ਸਿੰਘ ਜਿਹੜੇ ਹਨ ਆਪਸ ਦੇ ਵਿੱਚ ਮਿਲ ਕਰਕੇ
1: ਵਿਵੇਕ ਵਿਚਾਰ ਰਹਿਤ
0: ਧਰੇ, ਉਹਨਾਂ ਨੇ ਫਿਰ ਵਿਚਾਰ ਕਰਨੀ ਕੀਤੀ। ਉਹ ਉਹਨਾਂ ਦੇ ਮਨ ਵਿੱਚ ਗਿਆਨ ਦੀ ਵਿਚਾਰ ਆਈ ਹੈ, ਜੋ ਉੱਥੇ ਕੁਛ ਵੇਖਿਆ। ਗੁਰੂ ਮਹਾਰਾਜ ਜੀ ਨੇ ਕੀ ਕੀਤਾ ਕਿ ਭਾਈ ਜਦੋਂ ਇੱਥੇ ਆਏ ਤੇ ਮਹਾਰਾਜ ਜੀ ਨੇ ਇਹਨਾਂ ਦੇ ਸਮਾਧ ਦੇ ਅੱਗੇ, ਡੇਰੇ ਦੇ ਸਮਾਧਾਂ ਦੇ ਅੱਗੇ ਸਿਰ ਝੁਕਾਇਆ ਸੀ, ਇਹਦਾ ਕੀ ਕਾਰਨ ਹੈ? ਆਪਾਂ ਗੁਰੂ ਮਹਾਰਾਜ ਜੀ ਨੂੰ ਪੁੱਛੀਏ। ਹੁਣ ਪਿਆਰਿਓ, ਉਹ ਅੱਗੇ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੋਂ ਸਮਝੋ ਪ੍ਰਕਰਨ ਜਿਹੜਾ ਬਦਲ ਰਿਹਾ, ਉਹਦੀ ਵਿਚਾਰ ਆਉਣ ਵਾਲੇ ਅਗਲੇ ਦੀਵਾਨਾਂ ਦੇ ਵਿੱਚ ਕਰਨੀ ਹੈ। ਕਿਸ ਤਰ੍ਹਾਂ ਗੁਰੂ ਕੇ ਖਾਲਸੇ ਨੇ ਸਤਿਗੁਰੂ ਮਹਾਰਾਜ ਜੀ ਨੂੰ ਤਨਖਾਹ ਲਾਈ, ਵਿਵੇਕ ਲਾਉਣਾ ਕੀਤਾ, ਹੱਸਦੇ ਹੱਸਦੇ ਮਹਾਰਾਜ ਜੀ ਨੇ ਕਿਸ ਤਰ੍ਹਾਂ ਉਹਨੂੰ ਸਵੀਕਾਰ ਕਰਕੇ ਪੰਥ ਦੀ ਸੇਵਾ ਕਰਨੀ ਕੀਤੀ, ਤੇ ਇਹ ਤਨਖਾਹ ਦੀ ਮਰਿਆਦਾ ਨੂੰ ਔਰ ਮਜ਼ਬੂਤ ਕਰਨਾ ਕੀਤਾ। ਉਹ ਇਤਿਹਾਸ ਆਉਣ ਵਾਲੇ ਅਗਲੇ ਦੀਵਾਨਾਂ ਵਿੱਚ ਆਪਾਂ ਨੇ ਸਰਵਣ ਕਰਨਾ ਹੈ। ਹੁਣ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ। ਅੱਗੇ ਤੋਂ ਸਮਤ ਆਓ ਸਾਰੇ ਗੱਜ ਵੱਜ ਕਰਕੇ ਫਤਿਹ।

ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟ ਹਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ

ਜੀ ਗੁਰੂ ਗੁਰੂ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਸਥਾਨ ਤਖਤ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਕੀਰਤਨ ਦੇ ਸਤਿਕਾਰ ਦੇ ਸੰਗਤਾਂ ਵੱਲੋਂ ਬੇਨਤ ਮਾਇਆ ਹਾਜ਼ਰ ਹੋਏ ਜਿਸ ਖਜ਼ਾਨੇ ਵਿੱਚ ਮਾਇਆ ਹਾਜ਼ਰ ਕੀਤੀ ਸੋ ਸੁਖ ਜਾਣੇ ਭਰਪੂਰ ਕਰਨਾ ਨਾਮ ਦਾਨ ਗੁਰਸਿੱਖੀ ਵਾਲਾ ਜਨ ਬਖਸ਼ਣਾ ਦੇ ਅਰੁਖਤਾ ਬਖਸ਼ਣੀਆਂ ਸਾਮ ਸਾ ਸੰਪੂਰਨ ਕਰਨੀ ਯਾਤਰਾ ਸਫਲ ਕਰਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖ ਸਭ ਕੋਏ, ਕੇ ਵੱਡਾ ਡੀਠਾ ਹੋਏ।

ਚੀਰਾ ਕੋਇ ਨ ਜਾਣੈ ਤੇਰਾ ਖੇਤਾ ਕੇ ਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦਹਿ

ਸਾਚਾ ਸਾਹਿਬ ਸਾਚਾ ਨਾਇ ਰਹਾਉ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦਰਗ ਜੀਵੈ ਦਰਗ ਜੀਵਾਸ ਜਿਨ ਹਰਜਨ ਸਤਿਗੁਰ ਸੰਗਤ ਪਾਈ ਤਿਨ ਧਰਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ

ਸਲ ਪਥਰ ਮਹਿ ਜੰਤ ਉਪਾਈ ਤਾਕਾ ਰਿਜਕ ਆ ਗਏ ਕਰ ਧਰਿਆ ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨ ਪਿਤਾ ਲੋਕ ਸੁਤਵੰਤਾ ਕੋਇ ਨ ਕਿਸ ਕੀ ਧਰਿਆ।

ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ

ਟੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਗੁਣ ਸਦ ਹੀ ਆਖ ਵਖਾਣ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੂ ਜਾ ਅਵਰ ਨਾ ਕੋਏ ਤੂੰ ਕਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁਤਿਵਾਨ ਸੌ ਦਵਰ ਕਰ ਕਾਟ ਦਿਓ ਅਸ ਤੁਜ ਨਰ ਨਾਹਰ, ਪੁਨਰਾ ਛੁਸਕਾ

ਦਈ ਧਨ ਧਨ ਲੋਕਨ ਕੇ ਰਾਜਾ ਦੁਸ਼ਟ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਰਜਨ ਹਾਰੇ ਦਾਸ ਜਾਨ ਮੋਹਿਲਿਹੁ ਉਬਾਰੇ ਕਬਿ ਉਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ

ਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘੜ ਘੜ ਕੇ ਪਟ ਪਟ ਕੀ ਜਾਣੈ ਜਾਵਦ ਕਰਖ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋਂ ਕਬ ਹੂੰ ਤੁਮ ਮੈਂ ਮਿਲਤ ਦੇ ਧਰ ਸਭ ਹੂੰ ਜੇਤੇ ਬਦਨ।

ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ।

ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਉਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣਹੋ ਸੰਤੋ ਸ਼ਬਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ

जिस समृत सुख होए सगले दुख जा।

ਹਰੀ ਸਹਾਇ ਅਰਜਨ ਹਰ ਗੋਬਿੰਦ ਨਾਉ ਸਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨਾਉਣ ਦਿਆ ਵੇਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ

ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ।

ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ।

ਸੱਚੇ ਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਗ ਫਤਿਹ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿੱਛਾ ਦਾਨ। ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ,

ਕੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧੰਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬਾਲਾ ਜੀ, ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇ ਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ ਦਰਸ਼ਨ ਦਾਰ ਮੇਲੇ ਬੋਲੋ ਜੀ, ਸਰਬਤ ਮੁਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ, ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ, ਸਤਿ ਸ਼੍ਰੀ ਅਕਾਲ ਪੁਰਖ ਜੀ।

ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

वाहेगुरु वाहेगुरु।

ਪਵਿੱਤਰ ਮਾਹ ਲਿਆ, ਉੱਥੇ ਸੱਚੀ ਸਜਣ ਬੜੀ ਚੁਣਮੁਕੜੀ ਜਜਮਾ ਲਿਆ। ਹਾਉਣ ਪਾਨ ਕੁੜੀਆਰ ਮੋਹ ਕਾਲੇ ਦੀ ਜੁਗਤਾ ਲਿਆ, ਤੇਰੇ ਨਾਰ ਤੇ ਸਿੱਜਣਗੇ ਹਰ ਗਏ ਸਿੱਠ ਗਣਵਾ ਲਿਆ।

0: ਵਿਸਮਾਦ ਸਾਲਾ ਵਿਸਮਾਦ ਉੱਜੜ ਵਿਸਮਾਦ ਰਹਾ ਵਿਸਮਾਦ ਨੇੜੇ ਵਿਸਮਾਦ ਵਿਸਮਾਦ ਕਿਆਜ ਰਾਜੂ ਵੇਗ ਵਡਾਣ ਰਿਹਾ ਵਿਸਮਾਦ ਨਾਨਕ ਬੁੱਝਣ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਉ ਸੁਖਸਾਰ ਕੁਦਰਤ ਪਾਤਾਲੀ ਆਕਾਸੀ ਕੁਦਰਤ

ਕੁੜੀ ਆਪਣੇ ਭੁੱਗ ਭੁੱਗ ਕਹਿ ਹੋਏ ਪਸਮਣ ਪੁਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਗੁਲ ਸੰਗਲ ਚਲਾਇਆ ਅੱਗੇ ਕਰਨ ਗਿਰਦਵਾਚੇ ਬਹਿਲਿਕਾ ਕਰ ਸਮਝਾਇਆ ਥਾਉ ਨਾ ਹੋਵੇ ਪਾਉਂਦੇ ਹੁਣ ਸੁਣੀ ਕਿਆ ਰੁਆਇਆ ਮਨਾਂਦੇ ਜਨਮ ਗਵਾਇਆ ਮਨਾਂਦੇ ਜਨਮ ਗਵਾਇਆ।

ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸੁਣਾਤ ਪੈ ਵਿੱਚ ਆਡਾਣੇ ਆਕਾਸ ਪੈ ਵਿੱਚ ਜੋਧ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲੀਆਂ ਭੌਲਿਕ ਅਸਲੇ ਨਾਨਕ ਨਿਰਭਉ ਨਿਰੰਕਾਰ ਸਤ ਏਕ ਮਹਲਾ ਪੈ

ਚਾਰ ਨਦਰੇ ਸਤਿਗੁਰੂ ਪਾਇਆ, ਇਹੋ ਜਿਹੀ ਬਹੁਤੀ ਜਨਮ ਭਰਮੀ ਆ ਤਾਂ ਸਤਿਗੁਰੂ ਸਭ ਸੁਣਾਇਆ। ਸਤਿਗੁਰ ਦੇ ਵਰਦਾਤਾ ਕੋ ਨਹੀਂ ਸਭ ਸੁਣੋ ਮੁਖ ਸਵਾਇਆ, ਸਤਿਗੁਰੂ ਨੇ ਸਿੱਖ ਪਾਇਆ ਜਿੰਨੀ ਵਿੱਚ ਉਹ ਆਪ ਗਵਾਇਆ।

ਸੇਵ ਕੀਤੀ ਸੰਤੋਖੀ ਜੀ ਸੱਚੋ ਸਤੀ ਆਇਆ ਉਹਨੇ ਮੰਦੇ ਪਿੰਡ ਨਾਰ ਕੇ ਉਹ ਗੁਰਸੁਖ ਧਰਮ ਕਮਾਇਆ ਉਹਨੇ ਦੁਨੀਆਂ ਤੁੜੇ ਬਦਨਾਨ ਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ੀ ਅਗਲਾ ਨਿਤ ਦੇਵੇ ਚੜੇ ਸਵਾਇਆ।

ਖਸਮ ਛੋਟ ਦੂਜੇ ਲੱਗੇ ਡੁੱਬੇ ਸੇਵਣ ਜਾਰੀਆ।

ਪੌੜੀ ਸਖਤ ਆਖੇ ਆਪਣਾ ਜਿਸਨੇ ਸਿਚੁਰ ਕੱਢੀ ਹੈ ਕਿਤਾਬ ਆਪਣਾ ਪਹਿਲੇ ਕਾ ਸੰਡੀਐ ਜਾ ਰਹਿਣਾ ਨਹੀਂ ਅਤ ਜੁਗਤਾ ਕਾਇਦਗਾਰ ਵੰਡੀਏ ਮੰਦਾ ਕਿਸੇ ਨਾ ਖੇ ਪੜਖ ਰਿਓ ਬੁਝੀਏ।

ਪੌੜੀਆ ਪਿਹ ਕਰਣਾ ਕੁਲਕਲਾ ਪਿਹ ਦਿੱਤਾ ਰੀਏ ਦੇਖੇ ਕਿੱਤਾ ਆਪਣਾ ਦਰ ਕੱਚੀ ਪੱਕੀ ਸਾਰੀਏ ਜੁਆ ਸੋ ਚਲਸੀ ਸਪੂਰੀ ਆਈ ਵਾਰੀਏ ਜਿਸ ਕੇ ਜੀਵ ਪ੍ਰਾਣ ਹੈ ਕੋ ਸਹਮ ਵਿਸਾਰੀਏ ਆਪਣ ਹੱਥੀ ਆਪਣਾ ਆਪੇ ਹੀ।